भगत प्रेम आराधितं सच प्यास परम हितं बिरलाप बिरल बिनंतिया।

चाल चेत वेत भ्रमा भ्रमं जग मोह मगन हितं थेर नाम भगत दृढ़

मन मन मनं सहज विचारं सो मन निर्मल जित साच।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵੜ ਪਾ ਗਏ, ਜਿੱਥੇ ਆਪ ਜੀਆਂ ਨੇ ਸ਼ਬਦ ਚੁੰਕੀ ਉਪਰੰਤ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬਾਦੇ ਭਰੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਉਸ ਤੋਂ ਪਹਿਲਾਂ ਬੇਨਤੀ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਜੋ ਨਵੇਂ ਅਸਥਾਨ ਬਣਨ ਵਾਲੇ ਨੇ, ਉਹਨਾਂ ਦਾ ਨੀਂਹ ਪੱਥਰ ਆਉਣ ਵਾਲੀ 20 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਰੱਖਿਆ ਜਾਏਗਾ, ਜਿਸ ਨੂੰ ਮੁੱਖ ਰੱਖਦਿਆਂ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅੱਜ ਸ਼ਾਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਭਾਈ ਸਾਹਿਬ ਅੱਜ 15 ਸਤੰਬਰ ਤੋਂ ਲੈ ਕੇ ਆਉਣ ਵਾਲੀ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ 7:30 ਤੋਂ ਲੈ ਕੇ 8:30 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਕਰਨਗੇ। ਆਉਣ ਵਾਲੀ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਭਾਈ ਗੁਰਚਰਨ ਸਿੰਘ ਜੀ ਦਰਬਾਰ ਸਾਹਿਬ ਦੇ ਅਰਦਾਸੀਏ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਨਵੇਂ ਗੁਰਧਾਮਾਂ ਦਾ ਨੀਂਹ ਪੱਥਰ ਰੱਖਣਗੇ। ਸੋ ਆਪ ਸਮੂਹ ਸੰਗਤਾਂ ਨੂੰ ਸੱਦਾ ਹੈ, ਆਪ ਜੀ ਨੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ। ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤੀਆਂ ਸੀਗਾ। ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਰੱਖਿਆ ਜਾਵੇਗਾ। ਜਿਸ ਸੰਬੰਧ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਆਪ ਸੰਗਤਾਂ ਨੂੰ ਰੋਜ਼ਾਨਾ ਹੀ ਸ਼ਾਮ 7:30 ਤੋਂ 8:30 ਵਜੇ ਤੱਕ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਕਰਨਗੇ। ਵੈਸੇ ਭਾਈ ਸਾਹਿਬ ਜੀ ਦੇ ਸਮਾਗਮਾਂ ਦੀ ਆਰੰਭਤਾ ਅੱਜ ਦੇ ਦੀਵਾਨਾਂ ਵਿੱਚੋਂ ਹੋਣੀ ਸੀ, ਪਰ ਉਹਨਾਂ ਦੀ ਫਲਾਈਟ ਡਿਲੇ ਹੋਣ ਕਰਕੇ ਭਾਈ ਸਾਹਿਬ ਜੀ ਕੱਲ੍ਹ ਸ਼ਾਮ ਦੇ ਦੀਵਾਨਾਂ ਤੋਂ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਸੰਗਤਾਂ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਕਾਰਨਵਾਸ਼ ਭਾਈ ਸਾਹਿਬ ਜੀ ਅੱਜ ਨਹੀਂ ਪਹੁੰਚ ਸਕੇ, ਕੱਲ੍ਹ ਸ਼ਾਮ ਦੇ ਦੀਵਾਨਾਂ ਤੋਂ ਲੈ ਕੇ ਆਉਣ ਵਾਲੀ 23 ਤਰੀਕ ਤੱਕ ਭਾਈ ਸਾਹਿਬ ਜੀ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰਨਗੇ। ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ ਆਪ ਜੀ ਨੂੰ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਅਦਬ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

रखो प्रभु। नानक दे कर हाथ

ਪਛਾਣ ਹੈ। ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ। ਅਸੁਨ ਪ੍ਰੇਮ ਉਮਾਹੜਾ

ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ

ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਬੜੀ ਸਤਿਗੁਰਾਂ ਦੀ ਕਿਰਪਾ ਹੈ ਜਥੇ ਉੱਤੇ ਰਸ ਪਿੰਨੀ ਰਸਨਾ ਦੁਆਰਾ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੀ ਸਾਂਝ ਉਹਨਾਂ ਨੇ ਆਪ ਸੰਗਤ ਦੇ ਨਾਲ ਪਾਈ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ।

ਇਸ ਵਿੱਚੋਂ ਮਹਾਰਾਜ ਨੇ ਜੋ ਅੱਸੂ ਦੇ ਮਹੀਨੇ ਦੀ ਉਦਾਹਰਣ ਵਰਤ ਕੇ ਜਿਹੜਾ ਉਪਦੇਸ਼ ਸਾਡੇ ਨਾਲ ਸਾਂਝਾ ਕੀਤਾ ਹੈ ਇਸ ਦੀ ਵਿਚਾਰ ਦਾ ਸਮਾਂ ਹੈ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਸੂ ਦੇ ਮਹੀਨੇ ਦੀ ਮਿੱਠੀ ਰੁੱਤ ਉਸ ਵਿੱਚ ਆਪਣੇ ਅੰਦਰ ਦੇ ਜਾਗੇ ਰੱਬੀ ਪ੍ਰੇਮ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਮੇਰੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਂਘ, ਉਹਦਾ ਪ੍ਰੇਮ ਪੈਦਾ ਹੋਇਆ ਹੈ। ਅਸੁਨ ਪ੍ਰੇਮ ਉਮਾਹੜਾ, ਉਮਾਹੜਾ ਦਾ ਅਰਥ ਹੁੰਦਾ ਹੈ ਕਿ ਮੇਰੇ ਅੰਦਰ ਉਮੰਗ ਇੱਛਾ ਵਾਹਿਗੁਰੂ ਦੇ ਮਿਲਾਪ ਦੀ ਪਿਆਸ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਮਨੁੱਖ ਦੇ ਅੰਦਰ ਪਿਆਸ ਹੋਣੀ ਬਹੁਤ

ਪ੍ਰਸ਼ਾਦੇ ਲਈ ਉੱਦਮ ਕਰੇਗਾ, ਮਿਹਨਤ ਕਰੇਗਾ। ਜੇ ਮਨੁੱਖ ਦੇ ਅੰਦਰ ਦੀ ਭੁੱਖ ਪਿਆਸ ਮਿਟ ਜਾਵੇ ਤੇ ਬੰਦਾ ਕਦੀ ਵੀ ਇਹ ਉੱਦਮ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਲਕੁਲ ਇਸੇ ਤਰੀਕੇ ਨਾਲ ਰੱਬੀ ਮਿਲਾਪ ਦੀ ਤਾਂਗ, ਅੰਦਰ ਪਿਆਸ ਜਦੋਂ ਪੈਦਾ ਹੁੰਦੀ ਹੈ, ਅੰਦਰ ਚਾਓ ਉਮੰਗ ਪੈਦਾ ਹੁੰਦੀ ਹੈ, ਮਨੁੱਖ ਵੀ ਫਿਰ ਉਸ ਰੱਬ ਨੂੰ ਲੱਭਣ ਲਈ, ਉਹਨੂੰ ਪਾਉਣ ਲਈ ਉੱਦਮ ਕਰਦਾ। ਉਹ ਸਭ ਤੋਂ ਪਹਿਲੀ ਤੇ ਗੱਲ ਇਹ ਹੁੰਦੀ ਹੈ ਕਿ ਜੇ ਸਾਡੇ ਅੰਦਰ ਪਿਆਸ ਨਹੀਂ ਪੈਦਾ ਹੋ ਰਹੀ, ਇਹਦਾ ਅਰਥ ਇਹ ਹੈ ਕਿ ਸਰੀਰ ਰੋਗੀ ਹੋ ਚੁੱਕਾ ਹੈ। ਜੇ ਸਾਡੇ ਅੰਦਰ ਕੋਈ ਭੁੱਖ ਪੈਦਾ ਨਹੀਂ ਹੋ ਰਹੀ, ਇਹਦਾ ਅਰਥ ਇਹ ਹੈ ਕਿ ਸਰੀਰ ਨੂੰ ਰੋਗਾਂ ਨੇ ਧਾ ਲਿਆ ਹੈ। ਤੋ ਮਹਾਰਾਜ ਕਹਿੰਦੇ ਨੇ ਅੱਸੂ ਦੇ ਮਹੀਨੇ ਦੀ ਮਿੱਠੀ ਰੁੱਤ ਵਿੱਚ ਮੇਰੇ ਅੰਦਰ ਪ੍ਰੇਮ ਦਾ ਉਲਾਰਾ ਵੱਜਾ ਤੇ ਮੈਂ ਉਸ ਪਿਆਸ ਦੇ ਜ਼ਰੀਏ ਇਹ ਹੁਣ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੋਵੇ। ਤੋ ਗੁਰਦੇਵ ਨੇ ਵਾਕ ਰੱਖਿਆ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ। ਕਿਹੜਾ ਉਹ ਤਰੀਕਾ ਹੈ, ਕਿਹੜੀ ਉਹ ਜੁਗਤ ਹੈ ਜਿਸ ਨਾਲ ਮੈਂ ਆਪਣੇ ਹਰੀ ਰਾਏ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਾਸਲ ਕਰ ਸਕਾਂ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਨਾ ਸਾਧ ਸੰਗਤ, ਗੁਰਦੇਵ ਮਹਾਰਾਜ ਨੇ ਰਹਾਉ ਵਾਲੀ ਪੰਕਤੀ ਵਿੱਚ ਇੱਕ ਵਿਚਾਰ ਬੜਾ ਸੁੰਦਰ ਦਰਜ ਕੀਤਾ। ਆਖਿਆ ਮੈਂ ਮਨ ਵੱਡੀ ਆਸ ਹਰੇ, ਮੇਰੇ ਮਨ ਵਿੱਚ ਇੱਕ ਵੱਡੀ ਆਸਾ ਹਰੀ ਦੇ ਪ੍ਰਤੀ ਜਾਗੀ। ਹਰੀ ਦਾ ਅਰਥ ਹੈ ਰੱਬ ਪਰਮੇਸ਼ਰ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਦਰਸ਼ਨ ਪਾਵਾਂ, ਮੈਂ ਉਹਦੇ ਦਰਸ਼ਨਾਂ ਨੂੰ ਕਿੱਦਾਂ ਪਾਵਾਂ। ਮਹਾਰਾਜ ਨੇ ਆਖਿਆ ਦਰਸ਼ਨ ਨਾਮ ਕੋ ਮਨ ਆਛੈ, ਮੇਰੇ ਅੰਦਰ ਇੱਕ ਆਛੈ ਦਾ ਅਰਥ ਹੈ ਇੱਛਾ। ਰੱਬੀ ਮਿਲਾਪ ਦੀ ਆਸਾ ਇੱਛਾ ਪੈਦਾ ਹੋ ਚੁੱਕੀ ਹੈ। ਤੋ ਹੁਕਮਨਾਮੇ ਵਿੱਚ ਸਤਿਗੁਰ ਨੇ ਇਹ ਬਖਸ਼ਿਸ਼ ਕੀਤੀ, ਆਖਿਆ ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਦਰਸ਼ਨ ਪਾਵਾਂ ਹੋ ਜਾਏ ਪੁੱਛਾਂ ਆਪਣੇ ਸਤਿਗੁਰੈ। ਉਹਦੇ ਦਰਸ਼ਨ ਪਾਉਣ ਲਈ ਮੈਨੂੰ ਕਿਸੇ ਦੀ ਸਲਾਹ ਲੈਣੀ ਪੈਣੀ ਹੈ। ਜਿਵੇਂ ਅਸੀਂ ਕੋਈ ਚੀਜ਼ ਲੋੜੀਂਦੇ ਹੋਈਏ ਤੇ ਬੰਦਾ ਇਹ ਚਾਹੁੰਦਾ ਹੈ ਵੀ ਜਿਹੜਾ ਉਸ ਚੀਜ਼ ਦਾ ਐਕਸਪਰਟ ਹੈ, ਜਿਹਨੂੰ ਉਸ ਚੀਜ਼ ਬਾਰੇ ਸਮਝ ਹੈ, ਮੈਂ ਜਾ ਕੇ ਉਹਦੀ ਸਲਾਹ ਲੈ ਲਵਾਂ। ਵੈਸੇ ਤੇ ਰੱਬ ਦੇ ਦੀਦਾਰ ਕਰਾਉਣ ਵਾਲੇ, ਦਰਸ਼ਨ ਕਰਾਉਣ ਵਾਲਿਆਂ ਦੀ ਦੁਨੀਆਂ ਵਿੱਚ ਕੋਈ ਕਮੀ ਨਹੀਂ ਹੈਗੀ। ਬਹੁਤ ਐਸੇ ਲੋਕ ਨੇ, ਤੁਸੀਂ ਵੇਖੋ, ਬੜੀਆਂ ਐਸੀਆਂ ਦੁਕਾਨਾਂ ਖੁੱਲੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਸਾਹਮਣੇ ਇਹ ਵਿਖਿਆਨ ਕੀਤਾ ਹੈ ਵੀ ਜੇ ਤੁਸੀਂ ਸਾਡੇ ਕੋਲ ਆ ਜਾਓ ਤੇ ਰੱਬ ਤੇ ਮਾਨੂੰ ਸਾਡੀ ਜੇਬ ਦੇ ਵਿੱਚ ਹੈ, ਰੱਬ ਤੇ ਸਾਡੇ ਕੋਲ ਹੈ, ਅਸੀਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ। ਮਹਾਰਾਜ ਨੇ ਆਖਿਆ ਨਹੀਂ, ਇਹਨਾਂ ਝੂਠੀਆਂ ਦੁਕਾਨਾਂ ਉੱਤੇ ਜਾਣ ਦੀ ਲੋੜ ਕੋਈ ਨਹੀਂ। ਜੇ ਤੁਸੀਂ ਰੱਬੀ ਮਿਲਾਪ ਚਾਹੁੰਦੇ ਹੋ ਤੇ ਤੁਹਾਨੂੰ ਗੁਰੂ ਦੇ ਪਾਸੋਂ ਜਾ ਕੇ ਪੁੱਛਣਾ ਪੈਣਾ। ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ, ਬਾਬਾ ਕਬੀਰ ਸਾਹਿਬ, ਬਾਬਾ ਰਵਿਦਾਸ ਸਾਹਿਬ, ਇਹ ਦਸਾਂ ਮਹਾਂਪੁਰਖਾਂ ਦੀ ਬਾਣੀ, 35 ਮਹਾਂਪੁਰਖਾਂ ਦੀ ਬਾਣੀ, ਖਿਮਾ ਚਾਹੁੰਦਾ, ਦਸਾਂ ਗੁਰੂਆਂ ਦੀ ਜੋਤ। ਤੋ ਇਹਦੇ ਕੋਲੋਂ ਜਾ ਕੇ ਪੁੱਛਣਾ ਪੈਣਾ ਰੱਬ ਨੂੰ ਮਿਲਣਾ ਕਿਵੇਂ ਹੈ। ਹੁਣ ਇੱਕ ਬੇਨਤੀ ਹੋਰ ਕਰਾਂ ਤਾਂ ਕਿ ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇ। ਵੇਖੋ, ਜੇ ਤੇ ਅਸੀਂ ਕਿਸੇ ਸਰੀਰ ਨੂੰ ਮਿਲਣਾ ਹੋਵੇ ਤੇ ਸਰੀਰ ਦਾ ਕੋਈ ਟਿਕਾਣਾ ਹੁੰਦਾ, ਉਹਦਾ ਕੋਈ ਮੁਲਕ ਹੋਵੇਗਾ, ਉਹਦਾ ਕੋਈ ਘਰ ਦਾ ਐਡਰੈਸ ਹੋਵੇਗਾ, ਉਹਦਾ ਕੋਈ ਪਤਾ ਹੋਵੇਗਾ, ਪਰ ਰੱਬ ਦਾ ਟਿਕਾਣਾ ਕਿਹੜਾ ਹੈ? ਕੀ ਰੱਬ ਦਾ ਕੋਈ ਖਾਸ ਮੁਲਕ ਹੈ? ਜੇ ਅਸੀਂ ਸਰੀਰ ਨੂੰ ਮਿਲਣਾ ਹੋਵੇ ਤੇ ਸਰੀਰ ਦੀ ਕੋਈ ਦਿੱਖ ਹੋਵੇਗੀ, ਬੰਦਾ ਕਿਸੇ ਨੂੰ ਜਾ ਕੇ ਪੁੱਛੇਗਾ ਵੀ ਐਸ ਐਸ ਸ਼ਕਲ ਦਾ ਜਿਹੜਾ ਬੰਦਾ ਹੈ ਉਹ ਮੈਨੂੰ ਕਿੱਥੇ ਮਿਲੇਗਾ? ਪਰ ਰੱਬ ਦੇ ਬਾਰੇ ਤੇ ਅਸੀਂ ਬਾਣੀ ਵਿੱਚੋਂ ਪੜ੍ਹਿਆ ਵੀ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇ ਗੁਣ ਤੇ ਪ੍ਰਭ ਭਿੰਨ। ਮਹਾਰਾਜ ਨੇ ਆਖਿਆ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਰੇਖ ਨਹੀਂ। ਤੁਸੀਂ ਜਾਪ ਸਾਹਿਬ ਦੇ ਵਿੱਚ ਹਰ ਰੋਜ਼ ਪੜ੍ਹਦੇ ਹੋ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਮਹਾਰਾਜ ਨੇ ਆਖਿਆ ਉਹਦਾ ਕੋਈ ਚੱਕਰ ਨਹੀਂ, ਉਹਦਾ ਕੋਈ ਚੇਨ ਨਹੀਂ। ਬੰਦਾ ਕੋਈ ਗਵਾਚਾ ਹੋਵੇ ਤੇ ਉਹਦੀ ਕੋਈ ਨਿਸ਼ਾਨੀ ਦੱਸਦਾ ਹੈ ਬੰਦਾ, ਉਹਦੇ ਬਾਰੇ ਕਹੇਗਾ ਉਹਦਾ ਰੰਗ ਸਾਂਵਲਾ ਹੈ, ਉਹਦਾ ਰੰਗ ਗੋਰਾ ਹੈ, ਉਹਦਾ ਰੰਗ ਕਣਕਵੰਨਾ ਹੈ, ਉਹਦਾ ਨੱਕ ਤਿੱਖਾ ਹੈ, ਉਹਦਾ ਨੱਕ ਚੌੜਾ ਹੈ,
ਉਹਦੀਆਂ ਅੱਖਾਂ ਮੋਟੀਆਂ ਨੇ, ਉਹਦੀਆਂ ਅੱਖਾਂ ਪਤਲੀਆਂ ਨੇ, ਉਹਦਾ ਕੱਦ 5 ਫੁੱਟ ਹੈ, ਉਹਦਾ ਕੱਦ 7 ਫੁੱਟ ਹੈ, ਨਿਸ਼ਾਨੀ ਦੱਸੇਗਾ ਬੰਦਾ। ਪਰ ਰੱਬ ਦੀ ਕਿਹੜੀ ਨਿਸ਼ਾਨੀ ਹੈ? ਰੱਬ ਬਾਰੇ ਕੀ ਕਹੋਗੇ ਵੀ ਰੱਬ 5 ਫੁੱਟ ਦਾ ਹੈ? ਨਹੀਂ। ਰੱਬ ਬਾਰੇ ਕੀ ਕਹੋਗੇ? ਉਹਦਾ ਰੰਗ ਕਾਲਾ ਹੈ। ਰੱਬ ਬਾਰੇ ਕੀ ਕਹੋਗੇ? ਉਹਦਾ ਰੰਗ ਗੋਰਾ ਹੈ। ਤੋ ਜਿਹੜੇ ਰੱਬ ਦਾ ਕੋਈ ਚੱਕਰ ਨਹੀਂ, ਜਿਹਦਾ ਕੋਈ ਚੇਨ ਨਹੀਂ, ਉਹਨੂੰ ਕਿਵੇਂ ਮਿਲੋਗੇ? ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੋ, ਇਹ ਚੇਤੇ ਰੱਖਿਓ। ਸਤਿਗੁਰ ਨੇ ਆਖਿਆ ਇਹਨਾਂ ਅੱਖਾਂ ਦੇ ਨਾਲ ਉਸ ਰੱਬ ਦੇ ਦਰਦਾਰੇ ਨਹੀਂ ਹੁੰਦੇ। ਉੱਥੇ ਤੇ ਖੇਡ ਐਸੀ ਵਾਪਰਦੀ ਹੈ ਵੀ ਅੱਖੀਂ ਬਾਜੋਂ ਵੇਖਣਾ। ਆਖਿਆ ਉਹਨੂੰ ਅੱਖਾਂ ਤੋਂ ਬਿਨਾਂ ਵੇਖਿਆ ਜਾਂਦਾ। ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ। ਰੱਬ ਦੀ ਕੋਈ ਆਵਾਜ਼ ਨਹੀਂ ਹੈ ਜਿਹਨੂੰ ਕੰਨਾਂ ਦੇ ਨਾਲ ਸੁਣਿਆ ਜਾਵੇ। ਆਮ ਤੌਰ ਉੱਤੇ ਮਜ਼ਹਬੀ ਮਤਾਂ ਦੀਆਂ ਪੁਸਤਕਾਂ ਵਿੱਚ ਉਹਨਾਂ ਦੇ ਪੈਗੰਬਰਾਂ, ਉਹਨਾਂ ਦੇ ਰਸੂਲਾਂ, ਉਹਨਾਂ ਦੇ ਗੁਰੂਆਂ ਨੇ ਕਿਹਾ ਸਾਨੂੰ ਰੱਬ ਦੀ ਆਵਾਜ਼ ਸੁਣੀ ਹੈ। ਤੋ ਰੱਬ ਦੀ ਕੋਈ ਆਵਾਜ਼ ਨਹੀਂ। ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹੋ, ਸਾਧ ਸੰਗਤ ਆਪਾਂ ਉੱਥੇ ਪੜ੍ਹਦੇ, ਰੱਬ ਦੀ ਬੋਲੀ ਭਾਖਿਆ ਭਾਓ ਅਪਾਰ। ਰੱਬ ਦੀ ਬੋਲੀ ਆਖਿਆ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹਦੀ ਬੋਲੀ ਮਿੱਠੀ ਹੈ, ਇਸ ਕਰਕੇ ਰੱਬ ਦੀ ਕੋਈ ਵਿਸ਼ੇਸ਼ ਬੋਲੀ ਨਹੀਂ। ਰੱਬ ਦਾ ਕੋਈ ਦਰਸ਼ਨ ਅੱਖਾਂ ਨਾਲ ਕੀਤਾ ਨਹੀਂ ਜਾ ਸਕਦਾ, ਤਾਂ ਫਿਰ ਉਹਦੇ ਦਿਦਾਰੇ ਕਿਵੇਂ ਹੋਣਗੇ? ਤੋ ਇਹ ਸਾਨੂੰ ਇੱਕ ਭਰਮ ਕੱਢਣ ਦੀ ਵੀ ਲੋੜ ਹੈ। ਮੈਂ ਤਾਂ ਬੇਨਤੀ ਕਰ ਰਿਹਾ, ਜਦੋਂ ਕੋਈ ਮਨੁੱਖ ਇਹ ਗੱਲ ਕਹਿੰਦਾ ਹੈ ਵੀ ਮੈਂ ਰੱਬ ਦੇ ਦਰਸ਼ਨ ਕਰਨੇ ਨੇ, ਉਹਨੂੰ ਇੱਕ ਤਰ੍ਹਾਂ ਜ਼ਰੂਰ ਪੁੱਛਿਓ ਵੀ ਰੱਬ ਦੇ ਦਰਸ਼ਨ ਤੋਂ ਭਾਵ ਕੀ ਹੈ? ਕਿਸੇ ਸਰੀਰ ਨੂੰ ਨਾ ਲੱਭਦਾ ਫਿਰੀ, ਕਿਸੇ ਤਨ ਨੂੰ ਨਾ ਲੱਭਦਾ ਫਿਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵੇਖੋ ਆਖਿਆ ਸਾਂਵਲ ਸੁੰਦਰ ਰਾਮਈਆ। ਵੈਸੇ ਸਾਂਵਲਾ ਰੰਗ ਹੁੰਦਾ ਹੈ, ਇੱਕ ਸਾਂਵਲਾ ਰੰਗ ਕ੍ਰਿਸ਼ਨ ਦਾ ਵੀ ਹੈ। ਤੋ ਸਤਿਗੁਰੂ ਮਹਾਰਾਜ ਦੇ ਇਹ ਜਿਹੜੇ ਸ਼ਬਦ ਨੇ, ਇਹਦਾ ਅਰਥ ਇਹ ਨਹੀਂ ਸਮਝਣਾ ਕਿ ਰੱਬ ਦੇ ਸਰੀਰ ਦਾ ਕੋਈ ਵਿਸ਼ੇਸ਼ ਰੰਗ ਹੈ, ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਰੰਗ ਸਭੇ ਨਾਰਾਇਣ, ਸਾਰੇ ਰੰਗ ਜਿਹੜੇ ਨੇ ਉਹ ਕਿਹਦੇ ਨੇ? ਰੱਬ ਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਵੀ ਉਹਨੂੰ ਅੱਖਾਂ ਤੋਂ ਬਿਨਾਂ ਵੇਖਣਾ ਹੈ, ਜਿਵੇਂ ਮੈਂ ਬਚਨ ਪੜ੍ਹ ਰਿਹਾ ਵੀ ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਉਹਨੂੰ ਕੰਨਾਂ ਤੋਂ ਬਿਨਾਂ ਸੁਣਨਾ ਹੈ। ਆਖਿਆ ਜੀਭੇ ਬਾਜੋਂ ਬੋਲਣਾ, ਵਿਣ ਹੱਥਾਂ ਕਰਨਾ। ਮਹਾਰਾਜ ਨੇ ਆਖਿਆ ਪੈਰਾਂ ਬਾਜੋਂ ਚੱਲਣਾ। ਤੇ ਫਿਰ ਗੁਰਦੇਵ ਨੇ ਜਿਹੜਾ ਨਿਰਣਾ ਕੱਢਿਆ ਸੀ, ਉਹਨਾਂ ਆਖਿਆ ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਖਸਮ ਦਾ ਮਿਲਾਪ ਉਹਦੇ ਹੁਕਮ ਦੀ ਪਛਾਣ ਕਰਕੇ ਹੁੰਦਾ ਹੈ, ਉਹ ਖਸਮ ਵਾਹਿਗੁਰੂ ਅਕਾਲ ਪੁਰਖ ਇਹਨਾਂ ਅੱਖਾਂ ਦਾ ਵਿਸ਼ਾ ਹੈ ਹੀ ਨਹੀਂ। ਤੋ ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਜਾਓਗੇ ਨਾ ਗੁਰੂ ਕੇ ਪਿਆਰ ਵਾਲਿਓ, ਇੱਕ ਬਚਨ ਬਾਣੀ ਵਿੱਚੋਂ ਹੋਰ ਸਾਂਝਾ ਕਰਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਹੋਰ ਸਪਸ਼ਟ ਹੋ ਜਾਵੇ। ਮਹਾਰਾਜ ਕੋਈ ਐਸੇ ਪੈਰ ਹਨ, ਕੋਈ ਐਸੇ ਹੱਥ ਹਨ, ਕੋਈ ਐਸੀਆਂ ਅੱਖਾਂ ਹਨ ਜਿਨ੍ਹਾਂ ਦੇ ਨਾਲ ਰੱਬ ਦੇ ਦਿਦਾਰੇ ਹੋਣ? ਮਹਾਰਾਜ ਕਹਿੰਦੇ ਨਹੀਂ। ਆ ਮੈਂ ਤੈਨੂੰ ਦੱਸਦਾ ਵੀ ਤੂੰ ਕਿਹੜੀ ਚੀਜ਼ ਨੂੰ ਅੱਖਾਂ ਬਣਾਉਣਾ,

ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਸੁਰਤ ਦੀਆਂ ਅੱਖਾਂ ਨਾਲ ਪਰਮੇਸ਼ਰ ਤੱਕ ਪਹੁੰਚਿਆ ਜਾਣਾ ਹੈ। ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਮ ਕੰਤ ਮਿਲਾਵਾ ਹੋਏ। ਮਹਾਰਾਜ ਕਹਿੰਦੇ ਆਹ ਤਰੀਕਾ ਹੈ ਕੰਤ ਦੇ ਮਿਲਾਪ ਦਾ, ਜਿਸ ਦਿਨ ਤਿੰਨ ਚੀਜ਼ਾਂ ਤੂੰ ਆਪਣੀ ਜ਼ਿੰਦਗੀ ਵਿੱਚ ਲੈ ਆਉਂਦੀਆਂ। ਪਹਿਲੀ ਭੈ ਡਰ ਜਿਹਨੂੰ ਆਪਾਂ ਕਹਿੰਦੇ ਹਾਂ, ਰੱਬੀ ਹੁਕਮ ਦੇ ਵਿੱਚ ਰਹਿਣਾ, ਪਹਿਲਾ ਹੈ ਭੈ, ਇਹ ਗੁਣ ਨੇ। ਦੂਜਾ ਆਖਿਆ ਭੈ ਕੇ ਚਰਨ ਕਰ ਭਾਵ ਕੇ, ਦੂਜਾ ਹੈ ਭਾਵਨਾ ਸ਼ਰਧਾ ਪਿਆਰ। ਜਿਸ ਦਿਨ ਤੇਰੇ ਜੀਵਨ ਵਿੱਚ ਇਸ ਖਲਕਤ ਦੇ ਪ੍ਰਤੀ ਮੁਹੱਬਤ ਜਾਗ ਗਈ, ਪਿਆਰ ਜਾਗ ਗਿਆ, ਭੈ ਕੇ ਚਰਨ ਕਰ ਭਾਵ ਕੇ। ਬਾਬਾ ਜੀ ਨੇ ਕਿਹਾ ਲੋਇਣ ਸੁਰਤ ਕਰੇ, ਜਿਸ ਦਿਨ ਤੂੰ ਸੁਰਤ ਦੀਆਂ ਅੱਖਾਂ ਨਾਲ ਵੇਖਣਾ ਸ਼ੁਰੂ ਕਰੇਗਾ, ਉਹ ਨਿਰੰਕਾਰ ਤੈਨੂੰ ਬਾਹਰ ਨਹੀਂ ਤੈਨੂੰ ਅੰਦਰ ਹੀ ਨਜ਼ਰ ਆਵੇਗਾ। ਇਸ ਕਰਕੇ ਗੁਰਦੇਵ ਨੇ ਅੱਜ ਜਿਹੜਾ ਅੱਸੂ ਦੇ ਮਹੀਨੇ ਵਿੱਚ ਜਿੱਥੋਂ ਗੱਲ ਪ੍ਰਾਰੰਭ ਕੀਤੀ, ਮਹਾਰਾਜ ਕਹਿੰਦੇ ਅੱਸੁਨ ਪ੍ਰੇਮ ਮਾਹੜਾ ਕਿਉਂ ਮਿਲੀ ਯਾਰ ਜਾਏ, ਪਹਿਲਾ ਸਵਾਲ ਹੈ ਜੀ ਇਹ। ਤਾਂ ਦੂਜੇ ਪਾਸੇ ਮੈਂ ਨਾਲ ਇੱਕ ਬਚਨ ਹੋਰ ਸਾਂਝਾ ਕਰ ਰਿਹਾ, ਉੱਥੇ ਵੀ ਗੁਰਦੇਵ ਨੇ ਕਿਹਾ ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਦਰਸ਼ਨ ਪਾਵਾਂ ਹੋ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਦ ਸਮਝਾਵਾਂ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਇਸ ਮੂਰਖ ਮਨ ਨੂੰ ਸਮਝਾਵਾਂ। ਆਖਿਆ ਭੂਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਜਿਸ ਦਿਨ ਮੇਰਾ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਪਰਚ ਜਾਵੇਗਾ, ਸਮਝ ਜਾਵੇਗਾ, ਉਸ ਦਿਨ ਰੱਬੀ ਰਾਹ ਉੱਤੇ ਮੈਂ ਤੁਰ ਪਾਵਾਂਗਾ। ਭੂਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿੱਤ ਲਾਏ। ਬਾਬਾ ਜੀ ਨੇ ਕਿਹਾ ਹੋ ਸਭ ਵੇਸ ਕਰੀ ਪਿਰ ਕਾਰਨ, ਜਿਵੇਂ ਕੋਈ ਔਰਤ ਕੋਈ ਤੀਵੀ ਆਪਣੇ ਪਤੀ ਨੂੰ ਖੁਸ਼ ਕਰਨ ਲਈ ਵੰਨ ਸਵੰਨੇ ਭੇਸ ਬਣਾਵੇ, ਵੰਨ ਸਵੰਨੇ ਕੱਪੜੇ ਪਾਵੇ। ਬਾਬਾ ਜੀ ਨੇ ਆਖਿਆ ਨਹੀਂ, ਏਦਾਂ ਖੁਸ਼ ਨਹੀਂ ਹੋਣਾ, ਏਦਾਂ ਗੱਲ ਨਹੀਂ ਬਣਨੀ। ਹੁਣ ਇਹ ਗੱਲ, ਇਹ ਅਧਿਆਤਮਕ ਜਿਹਨੂੰ ਆਪਾਂ ਸਪਿਰਚੁਅਲਿਟੀ ਦਾ ਰਾਹ ਕਹਿੰਦੇ ਹਾਂ ਨਾ, ਰੱਬ ਦਾ ਰਾਹ ਕਹਿੰਦੇ ਹਾਂ, ਉੱਥੇ ਵੀ ਇਹ ਗੱਲ ਬੜੀ ਜ਼ਰੂਰੀ ਹੈ। ਜੇ ਕੋਈ ਬੰਦਾ ਇਹ ਆਖੇ ਵੀ ਅਕਾਲ ਪੁਰਖ ਵਾਹਿਗੁਰੂ ਮੇਰੇ ਕਿਸੇ ਖਾਸ ਵੇਸ ਉੱਤੇ ਪ੍ਰਭਾਵਿਤ ਹੋਵੇਗਾ, ਤੇ ਇਹ ਨਹੀਂ ਹੋ ਸਕਦਾ, ਏਦਾਂ ਨਹੀਂ ਹੋ ਸਕਦਾ। ਕੋਈ ਖਾਸ ਵੇਸ ਨਹੀਂ, ਪਹਿਲਾਂ ਹੁੰਦਾ ਸੀ। ਇੱਕ ਉਹ ਸਨ ਜਿਨ੍ਹਾਂ ਨੇ ਲੰਮੀਆਂ ਲੰਮੀਆਂ ਜਟਾਵਾਂ ਰੱਖ ਲਈਆਂ, ਤੁਹਾਨੂੰ ਅੱਜ ਵੀ ਉਦਾਂ ਦੇ ਲੋਕ ਮਿਲ ਜਾਣਗੇ, ਸਿਰ ਵਿੱਚ ਮੈਲ ਪੈ ਗਈ ਤੇ ਲੰਮੀਆਂ ਜਟਾਵਾਂ ਸਿਰ ਉੱਤੇ ਵੱਜ ਗਈਆਂ। ਤੁਸੀਂ ਬੜੇ ਐਸੇ ਬਾਬੇ ਵੇਖੇ ਹੋਣਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਇਹ ਜਟਾਧਾਰੀ ਬਾਬੇ ਨੇ, ਜਾਣੀ ਕਿ ਬੋਰਡ ਦੇ ਵਾਂਗੂ ਜਿਵੇਂ ਬੋਰਡ ਦੀਆਂ ਜਟਾਵਾਂ ਹੁੰਦੀਆਂ ਨੇ, ਉਹਨਾਂ ਨੇ ਰੱਬ ਦੇ ਮਿਲਾਪ ਦੇ ਲਈ ਇੱਕ ਖਾਸ ਵੇਸ ਧਾਰਨ ਕਰ ਲਿਆ, ਉਹ ਜਟਾਧਾਰੀ ਬਾਬੇ ਬਣ ਗਏ ਜੀ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ, ਕਬੀਰ ਸਾਹਿਬ ਨੇ। ਅੱਛਾ, ਦੂਜੇ ਜਿਹੜੇ ਸਨ ਉਹਨਾਂ ਨੇ ਸਿਰ ਦਾ ਕੱਲਾ ਕੱਲਾ ਵਾਲ ਪੁੱਟ ਦਿੱਤਾ, ਉਹਨਾਂ ਨੂੰ ਸਰੇਵੜੇ ਕਿਹਾ ਜਾਂਦਾ। ਵੇਖੋ, ਇੱਕ ਉਹ ਜਿਹਨੇ ਲੰਮੀਆਂ ਲੰਮੀਆਂ ਜਟਾਵਾਂ ਰੱਖ ਲਈਆਂ, ਤੇ ਦੂਜੇ ਉਹ ਜਿਹਨੇ ਰੱਬ ਨੂੰ ਪ੍ਰਸੰਨ ਕਰਨ ਲਈ ਸਿਰ ਦਾ ਕੱਲਾ ਕੱਲਾ ਵਾਲ ਪੁੱਟ ਕੇ ਬਿਲਕੁਲ ਗੰਜੇ ਹੋ ਗਏ ਜਿਹੜੇ। ਬਾਬਾ ਜੀ ਨੇ ਪਤਾ ਕੀ ਆਖਿਆ, ਕਬੀਰ ਸਾਹਿਬ ਦਾ ਬਚਨ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਆਖਿਆ ਮੁੰਨਣਾ ਪਤਾ ਕਿਹਨੂੰ ਸੀ, ਆਪਣੇ ਮਨ ਨੂੰ। ਮਨ ਦੇ ਜਿਹੜੇ ਐਬ ਸਨ ਨਾ, ਮਨ ਦੀਆਂ ਜਿਹੜੀਆਂ ਬੁਰਾਈਆਂ ਸਨ, ਉਹਨੂੰ ਪੁੱਟਣਾ ਸੀ ਰੱਬੀ ਮਿਲਾਪ ਲਈ। ਸੁਣਿਆ ਸ਼ਬਦ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਆਖਿਆ ਕੇਸ ਪੁੱਟ ਦਿੱਤਾ, ਕੱਲਾ ਕੱਲਾ ਵਾਲ ਪੁੱਟ ਦਿੱਤਾ। ਖਾਸ ਖਾਸ ਕਰਕੇ ਜਿਹੜੇ ਜੈਨੀ ਲੋਕ ਨੇ, ਉਹ ਵੀ ਸਿਰ ਦਾ ਕੱਲਾ ਕੱਲਾ ਵਾਲ ਪੁੱਟ ਦਿੰਦੇ ਨੇ। ਬਾਬਾ ਜੀ ਨੇ ਆਖਿਆ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਹੁਣ ਸਵਾਲ ਕਰ ਦਿੱਤਾ ਨਾ ਉਹਨਾਂ ਨੇ। ਤੋਂ ਗੁਰਦੇਵ ਮਹਾਰਾਜ ਨੇ ਬਹੁਤ ਵਾਰ ਐਸੇ ਭੇਖਾਂ ਦੀ ਗੱਲ ਕੀਤੀ। ਮੇਰੇ ਤੋਂ ਪਹਿਲਾਂ ਭਾਈ ਪਰਮਿੰਦਰ ਸਿੰਘ ਹੋਣੀ ਸ਼ਬਦ ਪੜ੍ਹ ਕੇ ਗਏ ਨੇ, ਉੱਥੇ ਵੀ ਬਾਬਾ ਜੀ ਨੇ ਜੋਗੀਆਂ ਦੀ ਗੱਲ ਕੀਤੀ ਹੈ। ਤੇ ਉਹ ਸ਼ਬਦ ਪੜ੍ਹ ਰਹੇ ਸੀ ਬੜਾ ਪਿਆਰਾ, ਜਿਹਨਾਂ ਨੂੰ ਭਾਈ ਹਰਜਿੰਦਰ ਸਿੰਘ ਹੋਣਾ ਨੇ ਗਾਇਆ ਸੀ, ਗੱਲੀ ਜੋਗ ਨਾ ਹੋਈ। ਉਹ ਸ਼ਬਦ ਦਾ ਪ੍ਰਾਰੰਭ ਹੁੰਦਾ ਜੋਗ ਨਾ ਖਿੰਥਾ, ਖਿੰਥਾ ਦਾ ਅਰਥ ਹੁੰਦਾ ਜੀ ਖੱਫਣੀ। ਜੋਗੀ ਜਿਹੜੇ ਨੇ ਉਹ ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਧਾਰਨ ਕਰਦੇ ਨੇ। ਜੋਗ ਦਾ ਅਰਥ ਹੁੰਦਾ ਮਿਲਾਪ, ਜੋਗ ਦਾ ਅਰਥ ਕੀ ਹੈ, ਮਿਲਾਪ, ਰੱਬ ਦਾ ਮਿਲਾਪ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਸੰਜੋਗ ਵਿਜੋਗ ਦੋਇ ਕਾਰ ਚਲਾਵੇਂ ਲੇਖੇ ਆਵੇਂ ਭਾਗ। ਬਾਬਾ ਜੀ ਨੇ ਕਿਹਾ ਸੰਜੋਗ, ਸੰਜੋਗ ਦਾ ਅਰਥ ਮਿਲਾਪ ਤੇ ਵਿਜੋਗ ਦਾ ਅਰਥ ਹੁੰਦਾ ਵਿਛੋੜਾ। ਜਿਵੇਂ ਤੁਸੀਂ ਪੜ੍ਹਿਆ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਸੰਜੋਗ ਵਿਜੋਗ ਦੋਇ ਕਾਰ ਚਲਾਵੇਂ, ਸੰਜੋਗ ਤੇ ਵਿਜੋਗ ਮਿਲਾਪ ਤੇ ਵਿਛੋੜੇ ਦੀ ਕਾਰ ਕੁਦਰਤ ਵਿੱਚ ਲਗਾਤਾਰ ਚੱਲ ਰਹੀ ਹੈ। ਲੇਖੇ ਆਵੇਂ ਭਾਗ, ਤੇਰੇ ਭਾਗ ਤੇਰੇ ਲੇਖੇ ਵਿੱਚ ਆ ਜਾਣਗੇ। ਤੋ ਬਾਬਾ ਜੀ ਨੇ ਉੱਥੇ ਕਿਹਾ ਜੋਗ ਨਾ ਖਿੰਥਾ, ਖੱਫਣੀ ਵਿੱਚ ਜੋਗ ਨਹੀਂ ਪਿਆ।

0: ਅਖਿੰਥਾ ਜੋਗ ਨਾ ਡੰਡਾ। ਜੋਗੀ ਹੱਥ ਵਿੱਚ ਕੀ ਰੱਖਦਾ? ਡੰਡਾ ਰੱਖਦਾ। ਆਖਿਰ ਡੰਡੇ ਨਾਲ ਮਿਲਾਪ ਥੋੜਾ ਹੋ ਜਾਣਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਸਰੀਰ ਉੱਤੇ ਭਸਮ ਚੜਾਇਆ, ਸਰੀਰ ਉੱਤੇ ਸਵਾਹ ਮਿਲਿਆ ਵੀ ਕਦੀ ਰੱਬੀ ਮਿਲਾਪ ਹਾਸਲ ਨਹੀਂ ਹੁੰਦਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਗੁਰਦੇਵ ਕਹਿਣ ਲੱਗੇ, ਜੋਗ ਨਾ ਮੁੰਦੀ ਮੂੰਡ ਮੁੰਡਾਇਐ। ਮੁੰਦੀ ਦਾ ਅਰਥ ਹੈ ਕੰਨਾਂ ਵਿੱਚ ਮੁੰਦਰਾਂ ਪਾਉਣ ਦੇ ਨਾਲ ਕਦੀ ਮਿਲਾਪ ਹਾਸਲ ਨਹੀਂ ਹੁੰਦਾ। ਵੇਖੋ, ਜੇ ਮੁੰਦਰਾਂ ਪਾਉਣੀਆਂ ਵੀ ਨੇ, ਤੁਸੀਂ ਜਪਜੀ ਸਾਹਿਬ ਦੀ ਬਾਣੀ ਹਰ ਰੋਜ਼ ਪੜ੍ਹਦੇ ਹੋ ਸਾਧ ਸੰਗਤ ਜੀ, ਉੱਥੇ ਬਾਬਾ ਜੀ ਨੇ ਕਿਹਾ ਮੁੰਦਾਂ ਸੰਤੋਖ। ਕਾਹਦੀਆਂ ਮੁੰਦਰਾਂ ਪਾਉਣੀਆਂ ਨੇ? ਸੰਤੋਖ ਦੀਆਂ, ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਕੰਟੈਂਟ ਕਹਿੰਦੇ ਹੋ, ਸੰਤੋਖ। ਜੀਵਨ ਵਿੱਚ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ ਜੇ ਸੁਖੀ ਹੋਣਾ ਚਾਹੁੰਦੇ ਹੋ। ਆਖਿਆ ਮੁੰਦਾਂ ਸੰਤੋਖ, ਸ਼ਰਮ ਪਦ ਝੋਲੀ। ਸ਼ਰਮ ਦਾ ਪਤਾ ਅਰਥ ਕੀ ਹੁੰਦਾ? ਸ਼ਰਮ ਦਾ ਅਰਥ ਹੈ ਜਿਹੜਾ ਤੁਸੀਂ ਸਾਰੇ ਕਰਦੇ ਹੋ, ਜਿਹਨੂੰ ਮਿਹਨਤ ਕਹਿੰਦੇ ਨੇ, ਉੱਦਮ ਕਰਨਾ ਕਹਿੰਦੇ ਨੇ। ਆਪਾਂ ਕਾਰੋਬਾਰ ਕਰਦੇ ਹਾਂ, ਕੰਮ ਕਾਰ ਕਰਦੇ ਹਾਂ, ਉੱਦਮ ਕਰਦੇ ਹਾਂ, ਮਿਹਨਤ ਕਰਦੇ ਹਾਂ। ਮਹਾਰਾਜ ਨੇ ਆਖਿਆ ਬੰਦਾ ਇੱਜ਼ਤ ਵਾਲੀ ਰੋਟੀ ਖਾਂਦਾ ਹੈ। ਇਸ ਕਰਕੇ ਐਵੇਂ ਕੋਈ ਸਰੀਰ ਉੱਤੇ ਖੱਫਣੀ ਝੋਲੀ ਲਮਕਾ ਕੇ ਮੰਗਦਾ ਨਾ ਫਿਰੀ, ਉੱਦਮ ਕਰੀ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ। ਧਿਆਨ ਕੀ ਕਰੈ? ਵਿਭੂਤ, ਵਿਭੂਤੀ ਸਵਾਹ ਨੂੰ ਕਹਿੰਦੇ ਨੇ। ਆਖਿਆ ਵਿਭੂਤੀ ਮੱਥੇ ਉੱਤੇ ਕਿਹੜੀ ਲਾਉਣੀ ਹੈ? ਧਿਆਨ ਦੀ, ਰੱਬ ਵਿੱਚ ਜੁੜੀ ਹੋਈ ਸੁਰਤ ਦੀ। ਕਿਸੇ ਸਵਾਹ ਨੂੰ ਪਿੰਡੇ ਉੱਤੇ ਮਰਨ ਦੀ ਲੋੜ ਨਹੀਂ, ਕਿਸੇ ਸਵਾਹ ਦੀ ਪੁੜੀ ਨੂੰ ਖਾਣ ਦੀ ਲੋੜ ਨਹੀਂ, ਕਿਸੇ ਸਵਾਹ ਨੂੰ ਮੱਥੇ ਉੱਤੇ ਮਲਣ ਦੀ ਲੋੜ ਨਹੀਂ। ਧਿਆਨ ਕੀ ਕਰੈ? ਵਿਭੂਤ। ਬਾਬਾ ਜੀ ਨੇ ਕਿਹਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਖਿੰਥਾ ਦਾ ਅਰਥ ਹੈ ਖੱਫਣੀ। ਆਖਿਆ ਮੌਤ ਨੂੰ ਚੇਤੇ ਰੱਖ ਕੇ ਖੱਫਣੀ ਹੈ ਤੇ ਸਰੀਰ ਨੂੰ ਔਗਣਾ ਤੋਂ ਕੁਆਰਾ ਰੱਖ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਤੇ ਡੰਡਾ ਕਿਹੜਾ ਹੋਵੇ? ਜਿਵੇਂ ਕਿਸੇ ਬੰਦੇ ਨੂੰ ਆਪਣੇ ਹਥਿਆਰ ਉੱਤੇ ਮਾਣ ਹੁੰਦਾ ਹੈ ਨਾ, ਬਾਬਾ ਜੀ ਕਹਿੰਦੇ ਤੇਰਾ ਮਾਣ ਪਰਮੇਸ਼ਰ ਉੱਤੇ ਹੋਵੇ, ਤੇਰਾ ਪ੍ਰਤੀਤ, ਤੇਰਾ ਭਰੋਸਾ ਰੱਬ ਉੱਤੇ ਹੋਵੇ, ਇਹ ਡੰਡਾ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਪ੍ਰਤੀਤ ਦਾ ਡੰਡਾ, ਪ੍ਰਤੀਤ ਦਾ ਅਰਥ ਹੈ ਵਿਸ਼ਵਾਸ ਦਾ ਡੰਡਾ। ਉਹ ਸਤਿਗੁਰ ਨੇ ਬੜਾ ਸਪਸ਼ਟ ਆਖਿਆ, ਆਖਿਆ ਜੋਗ ਨਾ ਖਿੰਥਾ, ਮਿਲਾਪ ਨਹੀਂ ਹੋਵੇਗਾ ਕਿਸੇ ਵਿਸ਼ੇਸ਼ ਤਰ੍ਹਾਂ ਦਾ ਕੱਪੜਾ ਪਾਇਆ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਹੱਥ ਵਿੱਚ ਡੰਡਾ ਫੜਿਆ ਰੱਬੀ ਮਿਲਾਪ ਨਹੀਂ ਹੋਵੇਗਾ। ਜਿਵੇਂ ਹੁਣ ਸਾਡੇ ਤੇ ਵੀ ਗੱਲ ਆ ਸਕਦੀ, ਕੋਈ ਬੰਦਾ ਹੱਥ ਵਿੱਚ 5 ਫੁੱਟ ਦੀ ਕਿਰਪਾਨ ਫੜੀ ਫਿਰੇ, ਇਹਦੇ ਨਾਲ ਉਹ ਰੱਬ ਨੂੰ ਨਹੀਂ ਮਿਲ ਚੱਲਿਆ। ਕਿਉਂਕਿ ਜਿਹੜਾ ਮਨ ਹੈ ਨਾ ਜੀ, ਇਹਨੂੰ ਕੋਈ ਦੁਨੀਆਂ ਦੀ ਤਲਵਾਰ ਕੱਟ ਨਹੀਂ ਸਕਦੀ, ਕੱਟ ਲਵੇਗੀ। ਜਿਹੜੀ ਕਿਰਪਾਨ ਹੈ, ਜਿਹੜਾ ਹਥਿਆਰ ਹੈ, ਉਹ ਸਿਰਫ ਬੰਦੇ ਦੇ ਸਰੀਰ ਨੂੰ ਮਾਰੇਗਾ, ਮਨ ਨੂੰ ਕਦੀ ਨਹੀਂ ਮਾਰ ਸਕਦਾ। ਇਸ ਕਰਕੇ ਮਨ ਨੂੰ ਮਾਰਨ ਵਾਲਾ ਜਿਹੜਾ ਸ਼ਾਸਤਰ ਹੈ, ਮਨ ਨੂੰ ਮਾਰਨ ਵਾਲਾ ਜਿਹੜਾ ਹਥਿਆਰ ਹੈ, ਉਹ ਗੁਰੂ ਦਾ ਗਿਆਨ ਹੈ। ਗਿਆਨ ਖੜਗ, ਗਿਆਨ ਦੀ ਖੜਗ, ਗਿਆਨ ਦੀ ਕਿਰਪਾਨ ਜਿੰਨਾ ਚਿਰ ਹੱਥ ਵਿੱਚ ਨਹੀਂ ਫੜਾਂਗੇ, ਉਹਨਾਂ ਚਿਰ ਤੱਕ ਮਨ ਨੂੰ ਮਾਰਿਆ ਨਹੀਂ ਜਾ ਸਕਦਾ। ਤੋ ਬਾਬਾ ਜੀ ਨੇ ਜੋਗੀ ਨੂੰ ਵੀ ਗੱਲ ਆਖੀ ਤੇ ਸਾਨੂੰ ਵੀ ਆਖੀ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੁੰਦੀ, ਕੰਨ ਵਿੱਚ ਮੁੰਦਰ ਪਾ ਲੈਣੀ, ਜੋਗ ਨਾ ਮੁੰਦੀ ਮੂੰਡ ਮੁੰਡਾਇਐ। ਮੂੰਡ ਦਾ ਅਰਥ ਹੈ ਸਿਰ ਦਾ ਕੱਲਾ ਕੱਲਾ ਵਾਲ ਪੁੱਟ ਦੇਣਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਹੀਐ। ਸਿੰਘੀ ਵਾਹੀਐ ਦਾ ਅਰਥ ਕੀ ਹੁੰਦਾ? ਜੋਗੀ ਇੱਕ ਨਾਦ ਵਜਾਉਂਦੇ ਨੇ, ਉਹਨੂੰ ਸਿੰਘੀ ਨਾਦ ਕਹਿੰਦੇ ਨੇ। ਆਖਿਆ ਕੋਈ ਬੰਦਾ ਬਹੁਤ ਉੱਚੀ, ਜਿਵੇਂ ਹੁਣ ਆਪਣੇ ਨਗਰ ਕੀਰਤਨਾਂ ਵਿੱਚ ਕੋਈ ਨਗਾਰਾ ਵਜਾਉਂਦਾ, ਉਹ ਨਗਾਰਾ ਜਿਹੜਾ ਹੈ ਸਾਡੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ, ਕੋਈ ਸ਼ੱਕ ਨਹੀਂ, ਵੱਜਣਾ ਚਾਹੀਦਾ। ਪਰ ਉੱਚੀ ਨਗਾਰਾ ਜਿੱਥੇ ਅਸੀਂ ਬਾਹਰ ਵਜਾਉਂਦੇ ਹਾਂ, ਉੱਥੇ ਗੁਰੂ ਦੇ ਸ਼ਬਦ ਦਾ ਨਗਾਰਾ ਸਾਡੇ ਅੰਦਰ ਵੀ ਵੱਜਣਾ ਚਾਹੀਦਾ। ਇੱਕ ਨਗਾਰਾ ਕਿਹੜਾ ਹੈ ਜਿਹਨੂੰ ਤੁਸੀਂ ਬਾਣੀ ਵਿੱਚ ਪੜ੍ਹਦੇ, ਗਗਨ ਦਮਾਮਾ ਵਾਜਿਓ। ਇੱਕ ਦਮਾਮਾ ਕਿੱਥੇ ਵੱਜਣਾ ਹੈ? ਸਾਡੇ ਅੰਦਰ, ਐਸ ਗਗਨ ਮੰਡਲ ਵਿੱਚ। ਜਿਹੜਾ ਬਾਹਰ ਦਾ ਨਗਾਰਾ ਗੁਰੂ ਕਲਗੀਧਰ ਮਹਾਰਾਜ ਨੇ ਬਣਾਇਆ ਨਾ ਜੀ, ਉਸੀ ਸਮੇਂ ਦੇ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਚੈਲੰਜ ਕਰਨ ਦੇ ਲਈ, ਜਿਹੜੀ ਬਾਹਰੀ ਤਾਕਤ ਸੀ। ਇਹਦੋਂ ਇਲਾਵਾ ਜਿਹੜਾ ਸਾਡਾ, ਜਿਹਨੇ ਸਾਡੀ ਕਾਇਆ ਕਲਪ ਕਰਨੀ ਹੈ, ਉਹ ਨਗਾਰਾ ਸਾਡੀ ਸੁਰਤ ਵਿੱਚ ਵੱਜਣਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਹੀਐ। ਮਹਾਰਾਜ ਕਹਿੰਦੇ ਨੇ ਅੰਜਨ ਮਾਹੇ ਨਿਰੰਜਨ ਰਹੀਐ। ਅੰਜਨ ਦਾ ਅਰਥ ਹੁੰਦਾ ਜੀ ਕਾਲਖ। ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਕਾਲਖ ਤੋਂ ਬਚਣਾ ਹੈ। ਆਹ ਹੈ ਰੱਬੀ ਮਿਲਾਪ ਦਾ ਟਾਂ। ਕਾਲਖ ਕੀ ਹੈ? ਇਹ ਦੁਨੀਆਂ ਸਾਰੀ ਕਾਲਖ ਨਾਲ ਭਰੀ ਪਈ। ਇੱਥੇ ਬਿਮਾਰੀਆਂ ਬਹੁਤ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਤੁਸੀਂ ਕਦੀ ਡਾਕਟਰ ਵੱਲ ਵੇਖੋ, ਜਦੋਂ ਨਾ ਡਾਕਟਰ ਮਰੀਜ਼ ਨੂੰ ਚੈੱਕ ਕਰਦਾ, ਹੁਣ ਜੇ ਡਾਕਟਰ ਇਸ ਗੱਲੋਂ ਡਰੇ ਕਿ ਮਰੀਜ਼ ਦਾ ਰੋਗ ਮੈਨੂੰ ਨਾ ਲੱਗ ਜਾਵੇ, ਤੇ ਉਹ ਡਾਕਟਰ ਕਦੀ ਕਾਮਯਾਬ ਨਹੀਂ ਹੋ ਸਕਦਾ। ਡਾਕਟਰ ਨੂੰ ਕੀ ਕਰਨਾ ਪੈਂਦਾ, ਉਹਨੂੰ ਮਰੀਜ਼ ਚੈੱਕ ਕਰਨੇ ਪੈਂਦੇ ਨੇ, ਪਰ ਉਹਦੇ ਕੋਲ ਇੱਕ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਪ੍ਰਿਕੋਸ਼ਨ। ਉਹ ਕੀ ਕਰਦਾ, ਉਹ ਆਪਣੇ ਮੂੰਹ ਨੂੰ ਢੱਕਦਾ, ਆਪਣੇ ਹੱਥਾਂ ਉੱਤੇ ਗਲਾ ਪਾਉਂਦਾ, ਜਿਹੜੀ ਵੀ ਉਹਨੂੰ ਚੀਜ਼ ਦੀ ਲੋੜ ਹੁੰਦੀ ਹੈ ਉਹ ਚੀਜ਼ਾਂ ਪਾ ਕੇ ਤੇ ਉਹ ਜਿਹੜਾ ਮਰੀਜ਼ ਹੈ ਉਹਦਾ ਇਲਾਜ ਕਰਦਾ। ਉਹ ਸਾਰਾ ਕੁਝ ਪਾਉਣ ਦਾ ਕਾਰਨ ਹੋ ਜਾਂਦਾ ਹੈ ਵੀ ਇਹ ਵਾਲਾ ਰੋਗ ਮੈਨੂੰ ਕਿਤੇ ਨਾ ਲੱਗ ਜਾਵੇ, ਇੱਦਾਂ ਕਰਦੇ ਨਾ। ਬਾਬਾ ਜੀ ਕਹਿੰਦੇ ਨੇ ਬਿਲਕੁਲ ਇਸੇ ਤਰੀਕੇ ਨਾਲ ਸੰਸਾਰ ਵਿੱਚ ਕਾਲਖ ਹੀ ਕਾਲਖ ਹੈ, ਇੱਥੇ ਕਾਲਖ ਹੀ ਕਾਲਖ ਹੈ, ਪਰ ਤਰੀਕਾ ਕੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ। ਤੂੰ ਇਸ ਸੰਸਾਰ ਦੀ ਕਾਲਖ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਨੂੰ ਛੱਡਣਾ ਕੋਈ ਨਹੀਂ, ਸੰਸਾਰ ਛੱਡਿਆ ਜਾ ਹੀ ਨਹੀਂ ਸਕਦਾ, ਇਹ ਵੀ ਚੇਤੇ ਰੱਖ ਲਓ। ਜਿਹੜੇ ਜਿਵੇਂ ਆਪਾਂ ਫੋਰ ਐਗਜ਼ਾਮਪਲ ਇੱਕ ਮੈਂ ਉਦਾਹਰਨ ਦੇਵਾਂਗਾ, ਅਸੀਂ ਇੰਡੀਆ ਤੋਂ ਪੰਜਾਬ ਤੋਂ ਇੱਥੇ ਆ ਗਏ, ਪਰ ਕੀ ਪੰਜਾਬ ਛੱਡਿਆ ਗਿਆ? ਨਹੀਂ, ਉਹ ਸਾਡੇ ਅੰਦਰ ਵੀ ਬੈਠਾ, ਸਮਝ ਬੇਨਤੀ, ਉਹ ਸਾਡੇ ਅੰਦਰ ਵੀ ਹੈ, ਉੱਥੋਂ ਦੇ ਖਿਆਲ ਉੱਥੋਂ ਦੀ ਵਿਚਾਰ ਸਾਡੇ ਅੰਦਰ ਵੀ ਹੈ। ਇਸੇ ਤਰੀਕੇ ਨਾਲ ਜੇ ਕੋਈ ਇਸ ਮੁਲਕ ਨੂੰ ਛੱਡ ਕੇ ਕਿਸੇ ਹੋਰ ਮੁਲਕ ਵਿੱਚ ਚਲਿਆ ਜਾਵੇ ਤੇ ਕਿਤੇ ਨਾ ਕਿਤੇ ਉਹ ਬੀਜ ਉਹਦੇ ਅੰਦਰ ਸਦਾ ਰਹਿੰਦਾ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਸੰਸਾਰ ਕਦੀ ਛੱਡਿਆ ਨਹੀਂ ਜਾਂਦਾ। ਜੇ ਜੋਗੀ ਜੰਗਲ ਵਿੱਚ ਜਾ ਕੇ ਬਹਿ ਗਿਆ ਉਹਨੇ ਸੰਸਾਰ ਥੋੜਾ ਛੱਡ ਦਿੱਤਾ, ਸੰਸਾਰ ਦੇ ਨਾਲ ਹੀ ਹੈ, ਉਹਦੇ ਕਾਮ ਉਹਦੇ ਨਾਲ ਹੈ, ਕ੍ਰੋਧ ਉਹਦੇ ਨਾਲ ਹੈ, ਲੋਭ ਉਹਦੇ ਨਾਲ ਹੈ, ਹੰਕਾਰ। ਹਾਂ, ਵਕਤੀ ਤੌਰ ਤੇ ਕੁਝ ਚੀਜ਼ਾਂ ਦੱਬੀਆਂ ਗਈਆਂ ਪਰ ਮੁਕੰਮਲ ਰੂਪ ਵਿੱਚ ਖਤਮ ਨਹੀਂ ਹੋਈਆਂ। ਬੰਦਾ ਧਰਮ ਸਥਾਨ ਤੇ ਜਾ ਕੇ ਬਹਿ ਗਿਆ, ਆਪਾਂ ਜਿੰਨੇ ਇੱਥੇ ਬੈਠੇ, ਮੈਂ ਆਪਣੇ ਸਮੇਤ ਗੱਲ ਕਰਦਾ, ਭਾਵੇਂ ਮੇਰੇ ਮੂੰਹ ਤੋਂ ਕਿੰਨਾ ਚੰਗਾ ਬਾਣੀ ਦਾ ਸ਼ਬਦ ਨਿਕਲ ਰਿਹਾ ਹੈ ਪਰ ਮੇਰੇ ਅੰਦਰ ਦਾ ਕ੍ਰੋਧ ਤੇ ਮੇਰੇ ਨਾਲ ਹੀ ਹੈ ਨਾ, ਮੇਰੇ ਅੰਦਰ ਦਾ ਹੰਕਾਰ, ਮੇਰੇ ਅੰਦਰ ਦਾ ਲੋਭ, ਮੇਰੇ ਅੰਦਰ ਦੇ ਉਹ ਵਕਾਰ, ਈਰਖਾ, ਨਫ਼ਰਤ ਮੇਰੇ ਨਾਲ ਹੀ ਹੈ ਨਾ, ਭਾਵੇਂ ਸ਼ਬਦ ਚੰਗੇ ਹੋ ਗਏ। ਤੋ ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹ ਮਨੁੱਖ ਦੇ ਹਮੇਸ਼ਾ ਨਾਲ ਰਹਿੰਦੀ ਹੈ ਤੇ ਉਹਨੂੰ ਭੱਜ ਕੇ ਛੱਡਿਆ ਨਹੀਂ ਜਾ ਸਕਦਾ। ਸਰੀਰ ਤੋਂ ਜੇ ਆਪਾਂ ਕਿਸੇ ਖਾਸ ਜਗ੍ਹਾ ਤੋਂ ਦੂਰ ਚਲੇ ਜਾਈਏ ਤੇ ਉਹਦੇ ਨਾਲ ਚੀਜ਼ਾਂ ਬਦਲਦੀਆਂ ਨਹੀਂ। ਇਹਦੋਂ ਚੰਗਾ ਇਹ ਹੈ ਵੀ ਮੈਂ ਜਿੱਥੇ ਵੀ ਹਾਂ ਉੱਥੇ ਹੀ ਆਪਣੇ ਆਪ ਨਾਲ ਲੜਦਾ ਰਵਾਂ, ਉੱਥੇ ਹੀ ਆਪਣੇ ਕ੍ਰੋਧ ਨਾਲ ਲੜਾਂ, ਉਸੇ ਮੈਦਾਨ ਵਿੱਚ ਰਹਿ ਕੇ ਆਪਣੇ ਹੰਕਾਰ ਨਾਲ ਲੜਾਂ, ਉਸੇ ਮੈਦਾਨ ਵਿੱਚ ਰਹਿ ਕੇ ਆਪਣੇ ਅੰਦਰ ਦੀ ਈਰਖਾ ਨਾਲ ਲੜਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਏਦਾਂ ਮਿਲਾਂ ਮੈਂ। ਤੋ ਮਹਾਰਾਜ ਨੇ ਆਖਿਆ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜਗਤ ਇਮ ਪਾਈ ਹੈ, ਗੱਲੀ ਜੋਗ ਨਾ ਹੋਈ, ਗੱਲਾਂ ਬਾਤਾਂ ਨਾਲ ਜੋਗ, ਜੋਗ ਦਾ ਅਰਥ ਮਿਲਾਪ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ। ਬਾਬਾ ਜੀ ਨੇ ਆਖਿਆ ਜੋਗ ਨਾ ਬਾਹਰ ਮੜੀ ਮਸਾਣੀ, ਕੋਈ ਮੜੀਆਂ ਮਸਾਣਿਆਂ ਦੇ ਵਿੱਚ ਜਾ ਕੇ ਰੱਬ ਲੱਭਦਾ ਫਿਰਦਾ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਤਾੜੀ ਕਹਿੰਦੇ ਨੇ ਸ਼ਰਾਬ ਪੀਣੀ, ਨਸ਼ਾ ਕਰਨਾ, ਜਿਵੇਂ ਜੋਗੀ ਲੋਕ ਜਿਹੜੇ ਹੁੰਦੇ ਸੀ ਨਾ ਉਹ ਇਹ ਕੰਮ ਕਰ ਲੈਂਦੇ ਸੀ, ਸਮਾਧੀ ਦੇ ਵਿੱਚ ਬੈਠ ਜਾਂਦੇ ਸੀ ਸ਼ਰਾਬਾਂ ਵਗੈਰਾ ਪੀ ਕੇ, ਤਾੜੀ ਦੇ ਰੁੱਖ ਦੀ ਬਣੀ ਸ਼ਰਾਬ ਪੀ ਕੇ, ਜੋਗ ਨਾ ਤਾੜੀ ਲਾਈਐ। ਮਹਾਰਾਜ ਕਹਿੰਦੇ ਜੋਗ ਨਾ ਦੇਸ਼ ਦਸੰਤਰ ਭਵੇਂ, ਤੁਸੀਂ ਸਾਰੀ ਧਰਤੀ ਦਾ ਗੇੜਾ ਕੱਢ ਲਓ ਤਾਂ ਵੀ ਤੁਹਾਨੂੰ ਰੱਬੀ ਮਿਲਾਪ ਨਹੀਂ ਹੋਵੇਗਾ। ਜੋਗ ਨਾ ਦੇਸ਼ ਦਸੰਤਰ ਭਵੇਂ, ਰੱਬੀ ਮਿਲਾਪ ਥਾਂ ਪੁਰ ਥਾਂ ਭਟਕਿਆਂ ਨਹੀਂ ਮਿਲਦਾ। ਕਿਸੇ ਬੰਦੇ ਨੇ ਆਖਿਆ ਫਲਾਣੇ ਥਾਂ ਉੱਤੇ ਤੀਰਥ ਉੱਤੇ ਰੱਬ ਰਹਿੰਦਾ, ਨਹੀਂ। ਜੋਗ ਨਾ ਦੇਸ਼ ਦਸੰਤਰ ਭਵੇਂ, ਜੋਗ ਨਾ ਤੀਰਥ ਨਹਾਈਐ, ਕਿਸੇ ਖਾਸ ਤੀਰਥ ਉੱਤੇ ਨਹਾ ਕੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਤੋ ਮਹਾਰਾਜ ਅੱਜ ਸਾਨੂੰ ਇੱਕ ਗੱਲ ਸਮਝਾਉਂਦੇ ਨੇ, ਰੱਬੀ ਮਿਲਾਪ ਹੁੰਦਾ ਕਿਵੇਂ ਹੈ, ਆ ਅੱਸੂ ਦੇ ਮਹੀਨੇ ਦਾ ਜਿਹੜਾ ਉਪਦੇਸ਼ ਹੈ, ਮੈਂ ਸੰਖੇਪਾਂ 5 ਮਿੰਟ ਦਾ ਸਮਾਂ ਹੈ। ਬਾਬਾ ਜੀ ਨੇ ਕਿਹਾ ਅੱਸੁਨ ਪ੍ਰੇਮ ਉਮਾੜਾ, ਆਖਿਆ ਅੱਸੂ ਦੇ ਮਹੀਨੇ ਵਿੱਚ ਜਿਵੇਂ ਇਸ ਮਿੱਠੀ ਰੁੱਤ ਵਿੱਚ ਮੇਰੇ ਅੰਦਰ ਪ੍ਰੇਮ ਦਾ ਉਲਾਰਾ ਵੱਜਾ ਤੇ ਰੱਬੀ ਮਿਲਾਪ ਦੀ ਤਾਂਘ ਪੈਦਾ ਹੋ ਗਈ। ਹੁਣ ਮੈਂ ਪੁੱਛਦਾ ਵੀ ਕਿਉਂ ਮਿਲੀਏ ਹਰ ਜਾਏ, ਕਿਉਂ ਮਿਲੀਏ ਦਾ ਅਰਥ ਕਿਵੇਂ ਰੱਬ ਦਾ ਮਿਲਾਪ ਹੋਵੇ, ਕਿਹੜੀ ਉਹ ਜੁਗਤ ਹੈ, ਕਿਹੜਾ ਉਹ ਤਰੀਕਾ ਹੈ, ਜਿਵੇਂ ਅਸੀਂ ਸਤਿਗੁਰ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਆਖਿਆ ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੈਂ ਰੱਬ ਦੇ ਦਰਸ਼ਨ ਕਿਵੇਂ ਪਾਵਾਂ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਸਤਿਗੁਰੂ ਮਹਾਰਾਜ ਨੇ ਆਖਿਆ ਜੇ ਮੈਨੂੰ ਰਤਾ ਭਰ ਵੀ ਤੂੰ ਆਵਾਜ਼ ਮਾਰ ਲਵੇ ਨਾ ਹੇ ਅਕਾਲ ਪੁਰਖ, ਤੇ ਮੈਂ ਸਮਝ ਲਓ ਵੀ ਲੱਖਾਂ ਰੁਪਈਏ ਖੱਟ ਲਏ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ, ਦੁੱਧ ਜੇਵੜ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਹੁਣ ਵੇਖੋ ਮਾਰਗ ਕਿਹੜਾ ਹੈ, ਕਿਹੜੇ ਤਰੀਕੇ ਨਾਲ ਰੱਬ ਮਿਲਦਾ ਏ। ਬਾਬਾ ਜੀ ਨੇ ਜਵਾਬ ਦਿੱਤਾ, ਆਖਿਆ ਮਨ ਅਰਪੋ ਹੋਮੈ ਤਜੋ ਇਤ ਪੰਥ ਜਲਾਈਆਂ। ਜਿਸ ਦਿਨ ਬੰਦਾ ਆਪਣਾ ਮਨ ਭੇਟ ਕਰੇਗਾ, ਆਪਣੇ ਜੀਵਨ ਵਿੱਚੋਂ ਮੈਂ ਮੇਰੀ ਤੇ ਹੋਮੇ ਦਾ ਤਿਆਗ ਕਰੇਗਾ, ਰੱਬ ਦਾ ਮਿਲਾਪ ਉਦਨ ਹੋਵੇਗਾ। ਤੋ ਸਤਿਗੁਰ ਨੇ ਆਖਿਆ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਹੇ ਮੇਰੀ ਮਾਂ ਮੈਨੂੰ ਕੋਈ ਰੱਬ ਨਾਲ ਮਿਲਾ ਦੇਵੇ। ਹੁਣ ਕਿੰਨੇ ਮਿਲਾਉਣਾ, ਆਖਿਆ ਸੰਤ ਸਹਾਈ ਪ੍ਰੇਮ ਕੇ। ਜਿਹੜੇ ਸੰਤ ਨੇ ਨਾ, ਸੰਤ ਦਾ ਅਰਥ ਹੈ ਜੀ ਸਤ ਸੰਗੀ ਜਾਣ। ਇੱਥੇ ਸੰਤ ਸ਼ਬਦ ਸਾਰਿਆਂ ਲਈ ਵਰਤਿਆ ਗਿਆ, ਇਹ ਚੇਤਾ ਰੱਖੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਹੜਾ ਸੰਤ ਸ਼ਬਦ ਆਇਆ ਨਾ ਜੀ, ਇੱਕ ਸੰਤ ਇੱਕ ਵਚਨ ਹੈ, ਸਿੰਗੂਲਰ ਹੈ, ਉਹ ਸੰਤ ਗੁਰੂ ਲਈ ਆਇਆ। ਇੱਕ ਸੰਤ ਹੈ ਬਹੁ ਵਚਨ, ਉਹ ਆਇਆ ਹੈ ਕਿਸੇ ਖਾਸ ਬੰਦੇ ਲਈ ਨਹੀਂ ਬਲਕਿ ਸਾਰਿਆਂ ਦੇ ਲਈ। ਸੋ ਸਤਿਗੁਰ ਨੇ ਆਖਿਆ ਸੰਤ ਸਹਾਈ ਪ੍ਰੇਮ ਕੇ, ਹੋ ਤਿਨ ਕੈ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਰਸ ਨੂੰ ਚੱਖ ਲਿਆ, ਉਹ ਤ੍ਰਿਪਤ ਹੋ ਗਏ, ਰੱਜ ਗਏ। ਅਗਾਏ ਦਾ ਅਰਥ ਹੈ ਰੱਜ ਜਾਂਦੇ ਨੇ ਉਹ। ਮਹਾਰਾਜ ਨੇ ਹੁਣ ਜਵਾਬ ਦਿੱਤਾ, ਆਹ ਹੈ ਰੱਬ ਨੂੰ ਮਿਲਣ ਦਾ ਤਰੀਕਾ, ਆਖਿਆ ਆਪ ਤਿਆਗ। ਰੱਬੀ ਮਿਲਾਪ ਦਾ ਰਾਹ ਕਿਹੜਾ ਹੁੰਦਾ ਹੈ, ਆਪਣੇ ਆਪੇ ਨੂੰ ਤਿਆਗਣਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ, ਮਾਨ ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੇ ਉਹ ਵੀ ਸੇਵ ਕਰੇ। ਤੋ ਬਾਬਾ ਜੀ ਨੇ ਕਿਹਾ ਆਪ ਤਿਆਗ ਬਿਨਤੀ ਕਰੇ, ਆਪਣੇ ਆਪੇ ਨੂੰ ਤਿਆਗ ਕੇ ਬਿਨਤੀ ਕੀਤੀ ਜਾਵੇ, ਮੈਂ ਮੇਰੀ ਦਾ ਤਿਆਗ ਕੀਤਾ ਜਾਵੇ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਉਹਨਾਂ ਨੇ ਆਖਿਆ ਮੈਂ ਤੂੰ ਤੂੰ ਕਰਦਾ ਤੇਰਾ ਰੂਪ ਹੀ ਹੋ ਗਿਆ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਆਖਿਆ ਹੁਣ ਮੇਰੇ ਵਿੱਚ ਮੈਂ ਮੇਰੀ ਕੋਈ ਨਹੀਂ ਰਹੀ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜੇ ਤੁਸੀਂ ਰੱਬੀ ਮਿਲਾਪ ਚਾਹੁੰਦੇ ਹੋ, ਤੇ ਮਹਾਰਾਜ ਨੇ ਕਿਹਾ ਜਿੰਨਾ ਚਿਰ ਤੁਸੀਂ ਆਪਣਾ ਪਰਾਇਆ ਵਾਲੀ ਬਿਰਤੀ ਨੂੰ ਖਤਮ ਨਹੀਂ ਕਰਦੇ, ਉਹਨਾਂ ਚਿਰ ਤੱਕ ਮਿਲਾਪ ਨਹੀਂ ਹੋ ਸਕਦਾ। ਤੋ ਸਤਿਗੁਰ ਨੇ ਕਿਹਾ ਆਪ ਤਿਆਗ ਬਿਨਤੀ ਕਰੇ, ਲੇਹ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ। ਅੱਛਾ ਹੋਰ ਖਿਆਲ ਕਰਿਓ, ਆਖਿਆ ਜਿਹੜੀਆਂ ਰੱਬ ਨਾਲ ਮਿਲ ਗਈਆਂ ਉਹ ਕਦੀ ਵਿਛੜਦੀਆਂ ਨਹੀਂ। ਆਪਾਂ ਨਾ ਇੱਕ ਆਮ ਗੱਲ ਕਹਿੰਦੇ ਜਨਰਲ, ਪਤਾ ਕਿਹੜੀ ਗੱਲ, ਮੰਨ ਲਓ ਕੋਈ ਬੰਦਾ ਸਾਡੀ ਨਿਗਾਹ 'ਚ ਬਹੁਤ ਧਾਰਮਿਕ ਹੋਵੇ, ਵੈਸੇ ਸਾਨੂੰ ਹੁੰਦਾ ਭੁਲੇਖਾ ਹੀ ਹੈ। ਤੁਸੀਂ ਮੇਰੀ ਨਿਗਾਹ ਵਿੱਚ ਬਹੁਤ ਧਾਰਮਿਕ ਹੋ ਸਕਦੇ ਹੋ ਤੇ ਮੈਂ ਤੁਹਾਡੀ ਨਿਗਾਹ 'ਚ ਬਹੁਤ ਧਾਰਮਿਕ ਹੋ ਸਕਦਾ। ਇਸੇ ਤਰੀਕੇ ਨਾਲ ਸਾਨੂੰ ਇਹ ਲੱਗਦਾ ਹੈ ਵੀ ਇਹ ਬੰਦਾ ਹੈ ਬੜਾ ਭਲਾ, ਬੜਾ ਰੱਬ ਨਾਲ ਜੁੜਿਆ ਹੋਇਆ ਬੰਦਾ ਹੈ, ਬੜੀ ਰੱਬ ਨਾਲ ਜੁੜੀ ਹੋਈ ਰੂਹ ਹੈ। ਅੱਛਾ ਇੱਕ ਦਿਨ ਉਹਨੇ ਕੋਈ ਗੁਨਾਹ ਕਰ ਲਿਆ, ਉਹਦੇ ਕੋਲ ਕੋਈ ਗਲਤੀ ਹੋ ਗਈ, ਗਲਤੀ ਨਹੀਂ ਕਵਾਂਗਾ ਗੁਨਾਹ ਕਵਾਂਗਾ, ਗਲਤੀ ਤੇ ਚਲੋ ਸੁਭਾਵਿਕ ਹੈ, ਉਹਦੇ ਕੋਲ ਕੋਈ ਗੁਨਾਹ ਹੋ ਗਿਆ। ਅਸੀਂ ਪਤਾ ਕੀ ਕਿਹਾ, ਅਸੀਂ ਕਿਹਾ ਯਾਰ ਇਹ ਤੇ ਬੰਦਾ ਰੱਬ ਨਾਲ ਮਿਲਿਆ ਹੋਇਆ ਸੀ, ਫਿਰ ਕੀ ਇਹਨੇ ਇੰਨਾ ਕੁ ਗੁਨਾਹ ਕਰ ਲਿਆ, ਤੇ ਇਹਦੇ ਬਾਰੇ ਤੇ ਅਸੀਂ ਇੱਦਾਂ ਸੋਚਦੇ ਸੀ, ਇਹਨੇ ਆਹ ਗੁਨਾਹ ਕਰ ਦਿੱਤਾ। ਇਹ ਚੇਤਾ ਰੱਖੋ, ਗੁਰਦੇਵ ਦੀ ਬਾਣੀ ਨੇ ਇੱਕ ਗੱਲ ਆਖੀ ਹੈ ਵੀ ਜਿਹੜਾ ਰੱਬ ਨਾਲ ਮਿਲ ਜਾਵੇ ਨਾ ਇੱਕ, ਉਹ ਕਦੀ ਨਹੀਂ ਵਿਛੜਦਾ, ਉਹਦੀ ਜ਼ਿੰਦਗੀ 'ਚ ਗੁਨਾਹ ਨਹੀਂ ਕਦੀ ਹੋ ਸਕਦਾ। ਪਤਾ ਕਿਵੇਂ, ਜਿਵੇਂ ਤੁਸੀਂ ਇੱਕ ਪਾਣੀ ਦਾ ਜੱਗ ਲਓ ਤੇ ਪਾਣੀ ਦੇ ਜੱਗ ਨੂੰ ਸਮੁੰਦਰ ਵਿੱਚ ਸੁੱਟ ਦਿਓ, ਪਾਣੀ ਦੇ ਜੱਗ ਨੂੰ ਪਾਣੀ ਨਾਲ ਭਰ ਕੇ ਕਿਸੇ ਨਦੀ ਦੇ ਵਿੱਚ ਸੁੱਟ ਦਿਓ, ਤੇ ਕੀ ਉਸ ਸੁੱਟੇ ਹੋਏ ਪਾਣੀ ਨੂੰ ਵਾਪਸ ਲਿਆ ਜਾ ਸਕਦਾ? ਕਦੀ ਵੀ ਨਹੀਂ। ਜਿਹੜਾ ਪਾਣੀ ਸਮੁੰਦਰ ਵਿੱਚ ਰਲ ਗਿਆ, ਜਿਹੜੀ ਬੂੰਦ ਨਦੀ ਦਰਿਆ ਦੇ ਵਿੱਚ ਰਲ ਗਈ, ਉਸ ਬੂੰਦ ਨੂੰ ਸੈਪਰੇਟ ਵੱਖਰਾ ਕੀਤਾ ਨਹੀਂ ਜਾ ਸਕਦਾ। ਗੁਰਦੇਵ ਨੇ ਆਖਿਆ ਜਿਹੜਾ ਬੰਦਾ ਰੱਬ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਨਾ, ਉਹ ਵਿਛੜਦਾ ਹੀ ਕਦੀ ਨਹੀਂ। ਆਖਿਆ ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਏ, ਆਖਿਆ ਮਿਲਿਆ ਹੋਣਾ ਚਾਹੀਦਾ ਹੈ। ਉਸ ਬੰਦੇ ਬਾਰੇ ਦੁਬਾਰਾ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਵਿਛੜ ਗਿਆ, ਸਮਝੋ ਬੇਨਤੀ ਨੂੰ। ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਕਹਿਣ ਲੱਗੇ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਥੇ ਨਾ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ। ਉਹਨਾਂ ਲਈ ਰੱਬ ਤੋਂ ਬਿਨਾਂ ਕੋਈ ਦੂਜਾ ਨਹੀਂ ਹੁੰਦਾ, ਪ੍ਰਭ ਬਿਨ ਦੂਜਾ ਕੋ ਨਹੀਂ। ਨਾਨਕ ਹਰ ਸ਼ਰਨਾਏ, ਅੱਸੂ ਸੁਖੀ ਵਸੰਦੀਆਂ, ਜਿਨ੍ਹਾਂ ਮਾਇਆ ਹਰ ਰਾਏ। ਅੱਸੂ ਦੇ ਮਹੀਨੇ ਵਿੱਚ ਸੁਖੀ ਉਹ ਵੱਸਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਉਹਦੀ ਮਾਇਆ ਦੇ ਪਾਤਰ ਬਣ ਗਏ, ਤੋ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਗੁਰਬਾਣੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦੇਸੀ ਮਹੀਨਾ ਅੱਸੂ ਅੱਜ ਆਰੰਭ ਹੋਇਆ ਹੈ, ਤੋ 12 ਮਾਹ ਮਾਂਝ ਬਾਣੀ ਵਿੱਚੋਂ ਆਪ ਜੀ ਦੇ ਨਾਲ ਅੱਸੂ ਦੇ ਮਹੀਨੇ ਦੀ ਜੋ ਵਿਚਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਉਸ ਉਪਦੇਸ਼ ਦੀ ਸਾਂਝ ਗੁਰਮਤ ਵਿਚਾਰਾਂ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਪਾ ਰਹੇ ਸਨ। ਤੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ, ਪਿਛਲੇ ਦਿਨਾਂ ਤੋਂ ਲਗਾਤਾਰ ਅਨਾਊਂਸਮੈਂਟ ਹੋ ਰਹੀਆਂ ਨੇ। ਆਉਣ ਵਾਲੀ 20 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ ਲਗਭਗ 12 ਕੁ ਵਜੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸਮਾਗਮ ਜਿਹੜਾ ਹੈ ਉਹ ਹੋ ਰਿਹਾ ਹੈ, ਔਰ ਉਹਦੇ ਸੰਦਰਭ ਦੇ ਵਿੱਚ ਉਲੀਕੇ ਗਏ ਗੁਰਮਤ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਵਾਸਤੇ, ਹਾਜ਼ਰੀਆਂ ਭਰਨ ਵਾਸਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਬੜੇ ਉਚੇਚੇ ਤੌਰ 'ਤੇ ਆਪਣੇ ਪਾਸ ਇੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚ ਰਹੇ ਨੇ, ਅਤੇ ਉਹ ਸਮਾਗਮ ਅੱਜ ਤੋਂ ਆਰੰਭ ਨੇ ਵੈਸੇ। ਪਰ ਆਪ ਜੀ ਨੂੰ ਇਹ ਦੱਸਿਆ ਜਾਂਦਾ ਹੈ ਕਿ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਸਾਹਿਬ ਜੀ ਹੋਰਾਂ ਦੀ ਫਲਾਈਟ ਥੋੜ੍ਹਾ ਲੇਟ ਹੋ ਜਾਣ ਕਰਕੇ ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਭਾਈ ਸਾਹਿਬ ਹਾਜ਼ਰੀ ਨਹੀਂ ਭਰ ਸਕਣਗੇ। ਕੱਲ੍ਹ ਸ਼ਾਮ ਦੇ ਦੀਵਾਨਾਂ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ 7:30 to 8:30 ਸਮਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਸਾਹਿਬ ਜੀ ਹੋਰਾਂ ਦਾ ਹੋਇਆ ਕਰੇਗਾ, ਔਰ ਉਹ ਸੰਗਤਾਂ ਦੇ ਰੋਜ਼ਾਨਾ ਦਰਸ਼ਨ ਦੀਦਾਰੇ ਕਰਿਆ ਕਰਨਗੇ। ਤੋ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕਥਾ ਵਿਚਾਰ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪ ਜੀ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਨੇ ਸਤਿਕਾਰਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਅਤੇ ਉਹਨਾਂ ਦਾ ਢਾਡੀ ਜਥਾ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

ਵਾਹਿਗੁਰੂ ਵਾਹਿਗੁਰੂ। ਸਾਚੇ ਸਹਿਬਾ ਕਿਆ ਨਾਹੀਂ ਕਰ ਤੇਰਾ, ਸਾਚੇ ਸਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦੇ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਔਰ ਜਿੰਨੀਆਂ ਵੀ ਸੰਗਤਾਂ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ, ਆਓ ਗੁਰੂ ਕੇ ਪਿਆਰੇ ਗੁਰੂ ਦਾਤਾ ਜੀ ਦੀ ਰਹਿਮਤ ਹੋਈ ਹੈ, ਨਦਰ ਹੋਈ ਹੈ ਕਿ ਅੱਜ ਸੰਗਰਾਂਦ ਦਾ ਦਿਨ ਵੀ ਹੈ, ਨਾਲ ਨਾਲ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੀਆਂ ਨੀ, ਕਿਉਂਕਿ ਅੱਜ ਅੱਸੂ ਮਹੀਨੇ ਦੀ ਰਮਤ ਹੋਈ ਏ ਤੇ ਮੇਰੇ ਦਾਤਾ ਜੀ ਕਹਿੰਦੇ ਨੇ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ ਦਾਰੀ। ਅਸਲ ਅੱਸੂ ਦੇ ਮਹੀਨੇ ਉਹੀਓ ਸੁਖੀ ਵਸਦੇ ਨੀ ਕਿ ਜਿਹੜੇ ਪਰਮਾਤਮਾ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦੇ ਨੀ। ਪਰ ਗੁਰੂ ਕੇ ਪਿਆਰੇ ਆਓ, ਰਲ ਮਿਲ ਕੇ ਗੱਜ ਵੱਜ ਕੇ ਆਖੋ ਜੀ ਵਾਹ ਜੀ। ਲਿਖਦੇ ਨੀ ਨਾਨਕ ਦੁਨੀਆ ਕੈਸੀ ਹੋਈ ਹੋਈ ਭਾਈ ਜਾ ਜਾ ਕੇ ਹੋਕਾ ਦਿੰਦਾ ਹੈ ਉਹ ਗੁਰੂ ਕੇ ਸਿੱਖੋ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪੈ ਚੁੱਕਾ ਹੈ ਜਾ ਪੈ ਚੁੱਕਾ ਹੈ ਕਹਿੰਦੇ ਨੇ ਦਾਰੀ ਇਸੇ ਜਿਹੜਾ ਸਿੱਖ ਗੱਡੇ ਭਰ ਕੇ ਲੈ ਕੇ ਆਇਆ ਨਾ, ਉਹ ਸਿੱਖ ਦਾ ਨਾਂ ਸੀ ਭਾਈ ਹਰਾ ਸਿੰਘ। ਗੁਰੂ ਕੇ ਪਿਆਰੇ ਪੁੱਤਰ ਦਾ ਨਾਮ ਰੱਖਿਆ ਕਿ ਮੋਤੀ ਰਾਮ। ਹੁਣ ਮੋਤੀ ਰਾਮ ਦਾ ਜਦੋਂ ਜ਼ਿਕਰ ਕਰਾਂਗੇ ਨਾ, ਰਾਮ ਮੇਰਾ ਜਿਹਨੂੰ ਮਾਤਾ ਗੁਜਰੀ ਨੇ ਆਖਿਆ ਸੀ ਧੰਨ ਮੋਤੀ ਜਿਨ ਪੁੰਨ ਕਮਾਇਆ, ਛੋਟੇ ਲਾਲਾ ਤਾਂ ਹੀ ਦੁੱਧ ਪਿਆਇਆ। ਆ ਉਹਨਾਂ ਦੇ ਜੀਵਨ ਤੇ ਚਾਤੀਆਂ ਜਰਮ ਤਾਂ ਕਰਾਂਗਾ, ਕਿਉਂਕਿ ਗੁਰੂ ਕਲਗੀਵਾਲੇ ਪਾਤਸ਼ਾਹ ਜੀ ਦੀ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਫਰਜੰਦਾ, ਅੱਜ ਗੰਗੂ ਪਾਪੀ ਨੇ ਖਾਲਸੀ ਬੇਈਮਾਨੀ ਕਰਕੇ ਅੱਜ ਸਰਹੰਦ ਦੀ ਧਰਤੀ ਤੱਕ ਪਹੁੰਚਾ ਦਿੱਤੇ ਨੀ। ਭਾਈ ਵਿਧਾਤਾ ਸਿੰਘ ਜੀ ਤੀਰ ਲਿਖਦਾ ਹੈ, ਕਹਿੰਦਾ ਅਸਲ ਵਿੱਚ ਅਸੀਂ ਮਨ ਨੂੰ ਹਾਰ ਬੈਠਾ ਵਿੱਚ ਸੱਟ ਤੇ ਵੇਖ ਕੇ ਮਾਲ ਗੰਗੂ, ਪਰ ਪੀਰ ਪੁੱਤ ਸੀ ਭਾਵੇਂ ਬਾਹਮਣੇ ਦਾ, ਪਰ ਨਿਕਲਿਆ ਵਾਲਾ ਚੰਡਾਲ ਗੰਗੂ। ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ ਤਾਂ ਵੀਰ ਵੀਰਾਂ ਨੇ ਦਗਾ ਕਮਾ ਜਾਂਦੇ, ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਡੂੰਘੀਆਂ ਨੁਸ਼ਕਰਾਂ ਲਾ ਜਾਂਦੇ। ਪਹਿਲਾਂ ਪੱਗ ਬਟਾਮ ਦੇ ਬੈੜ ਸੱਥੇ, ਲੋੜ ਪਈ ਤੇ ਕੰਡ ਵਿਖਾ ਜਾਂਦੇ, ਪਰ ਬੁੱਲੇ ਸ਼ਾਹ ਜੇ ਰਹਿੰਦਾ ਨਾ ਰੱਬ ਲੋਕੇ, ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ। ਪਰ ਗੁਰੂ ਕੇ ਪਿਆਰੇ ਅੱਜ ਕਹਿੰਦੇ ਨੇ
ਕੋਤ ਬਾਰ ਬਾਬਾ ਮੋਤੀ ਰਾਮ ਨੂੰ ਕਹਿੰਦਾ ਹੁਣ ਰਸੋਈਆਂ ਦੀ ਸੇਵਾ ਕਰਦੇ ਰਸੋਈ ਚ

ਕਰਦਾ ਬਾਬਾ ਮੋਤੀ ਰਾਮ ਮੇਰਾ ਪਰ ਕਿੱਥੇ ਸਰਹੰਦ ਦੀ ਧਰਤੀ ਉੱਤੇ ਇਹ ਸਰਕਾਰ ਦੀ ਨੌਕਰੀ ਕਰਦਾ ਕਿਉਂਕਿ ਸਰਕਾਰ ਦੀ ਨੌਕਰੀ ਕਰਦੇ ਸਿੱਖਾਂ ਨੇ ਬੜੇ ਪਰਉਪਕਾਰ ਵੀ ਕੀਤੇ ਨੀ। ਜੇਕਰ ਸੂਬਾ ਵਜੀਦ ਖਾਨ ਭਾਈ ਆਲੀ ਸਿੰਘ ਮਾਲੀ ਸਿੰਘ ਨੂੰ ਕਹਿੰਦਾ ਕਿ ਵੇਖ ਆਲੀ ਸਿੰਘ ਤੁਹਾਡਾ ਗੁਰੂ ਤੇ ਦੱਖਣ ਵੱਲ ਚਲਾ ਗਿਆ, ਪਰ ਉਹਨੂੰ ਇੱਕ ਬੰਦਾ ਸਿੰਘ ਬਹਾਦਰ ਕਹਿੰਦਾ ਭੇਜਿਆ, ਕਹਿੰਦਾ ਮੇਰੇ ਆਉਣ ਤੱਕ ਮੈਂ ਇੰਤਜ਼ਾਰ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਤੇ ਕਹਿੰਦਾ ਦੱਖਣ ਵੱਲ ਚਲਾ ਗਿਆ ਪਰ ਇਹਨੂੰ ਕਿਤੇ ਭੱਜਣ ਨਹੀਂ ਦਿਆਂਗਾ। ਤੇ ਭਾਈ ਆਲੀ ਸਿੰਘ ਮਾਲੀ ਸਿੰਘ ਕਹਿਣ ਲੱਗੇ ਯਾਦ ਰੱਖ ਸੂਬਾ ਵਜੀਦ ਖਾਂ, ਇਹ ਤੇਰਾ ਹੰਕਾਰ ਭੰਨਣ ਵਾਸਤੇ ਆ ਰਿਹਾ, ਇਹ ਤੇਰਾ ਹੰਕਾਰ ਭੰਨਣ ਵਾਸਤੇ ਆ ਰਿਹਾ। ਤੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਕੈਦੀ ਬਣਾ ਦਿੱਤਾ ਗਿਆ। ਇਹ ਗੁਰੂ ਕੇ ਪਿਆਰ ਇਹ ਜੇਲ੍ਹ ਦੀ ਸੁਰੰਗ ਪੁੱਟ ਕੇ, ਅੱਜ ਆਪਾਂ ਇਤਿਹਾਸ ਕਹਿੰਦੇ ਦੁਬਾਰਾ ਦੁਹਰਾਇਆ ਜਾਂਦਾ, ਜੇਲ੍ਹ ਦੇ ਅੰਦਰ ਇੱਕ ਗ੍ਰੰਥੀ ਸਿੰਘ ਇਹ ਗੁਰੂ ਕੇ ਪਿਆਰੇ ਇਤਿਹਾਸ ਸੁਣਾ ਰਿਹਾ ਭਾਈ ਆਲੀ ਸਿੰਘ ਮਾਲੀ ਸਿੰਘ ਦਾ, ਕਿ ਉਹਨਾਂ ਨੇ ਜੇਲ੍ਹ ਦੀ ਕੰਧ ਦੇ ਥੱਲੇ ਉਹਦੀ ਸੁਰੰਗ ਪੁੱਟ ਕੇ ਬਾਹਰ ਚਲੇ ਗਿਆ। ਤੇ ਭਾਈ ਲਖਵਿੰਦਰ ਸਿੰਘ ਜਿਹਨੇ ਪਾਪੀ ਬੇਅੰਤ ਨੂੰ ਸੋਧਾ ਲਾਇਆ, ਉਹ ਕਹਿੰਦਾ ਅਸੀਂ ਹੱਸਦੇ ਸੀ ਇੱਦਾਂ ਕਿਵੇਂ ਹੋ ਸਕਦਾ, ਪਰ ਸਾਨੂੰ ਉਦੋਂ ਪਤਾ ਲੱਗਾ ਭਾਈ ਜਗਤਾਰ ਸਿੰਘ ਵਾਰਾ ਤੇ ਭਾਈ ਭਰਮ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਕਹਿੰਦਾ ਸੁਰੰਗ ਪੁੱਟ ਕੇ ਬਾਹਰ ਚਲੇ ਗਏ, ਅਸੀਂ ਸੋਚਦੇ ਸੀ ਹੋ ਸਕਦਾ ਗੁਰੂ ਦਾਤਾ ਕੁਝ ਵੀ ਕਰ ਸਕਦਾ। ਕਹਿੰਦੇ ਨੀ ਉਹਨਾਂ ਦਿਨਾਂ ਦੇ ਅੰਦਰ ਔਰ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦੀ ਬਣ ਚੁੱਕੇ ਨੀ। ਤੇ ਕਹਿੰਦੇ ਨੇ ਕੋਤਵਾਲ ਕਹਿਣ ਲੱਗਾ, ਦਰੋਗਾ ਕਹਿਣ ਲੱਗਾ, ਉਹ ਮੋਤੀ ਰਾਮ ਕਿ ਤਿੰਨ ਨਵੇਂ ਨਵੇਂ ਕੈਦੀ ਆਏ ਨੇ, ਉਹਨੂੰ ਰੋਟੀ ਦੇ ਕੇ ਆਈ। ਹੁਣ ਰੋਟੀ ਲੈ ਕੇ ਗਿਆ, ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਦੀ ਮਾਤਾ ਵੇਖੀ ਨਾ, ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਵੇਖੇ, ਸਾਹਮਣੇ ਲੰਗਰ ਧਰਿਆ, ਤੇ ਮਾਤਾ ਗੁਜਰੀ ਕਹਿਣ ਲੱਗੇ ਤੇਰਾ ਨਾਮ ਕੀ ਜੀ? ਮੋਤੀ ਰਾਮ। ਬੇ ਪੁੱਤ ਮੋਤੀ ਰਾਮ, ਇਹ ਸਰਕਾਰੀ ਲੰਗਰ ਅਸੀਂ ਨਹੀਂ ਛਕਣਾ। ਸਾਹਿਬਜ਼ਾਦਿਆਂ ਨੇ ਆਖਿਆ ਨਹੀਂ, ਇਹ ਸਰਕਾਰੀ ਲੰਗਰ ਏ, ਲੋਕਾਂ ਦਾ ਖੂਨ ਪਸੀਨਾ ਔਰ ਸਰਕਾਰ ਨਿਚੋੜਦੀ ਹੈ, ਲੰਗਰ ਤਿਆਰ ਕਰਦੀ, ਅਸੀਂ ਖਾਣਾ ਨਹੀਂ ਖਾਣਾ। ਪਰ ਗੁਰੂ ਕੇ ਪਿਆਰੇ ਵੇਖੋ ਸਿਦਕ ਦੀ ਹੱਦ ਏ ਨਾ, ਪਹਿਲਾਂ 8 ਮਹੀਨੇ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ, ਪਰ ਕਿੰਨੇ ਇੱਥੇ ਫਾਕੇ ਕੱਟੇ ਹੋਣਗੇ ਸਿੱਖਾਂ ਨੇ, ਕਿੰਨੇ ਔਰ ਛੋਟੇ ਸਾਹਿਬਜ਼ਾਦਿਆਂ ਨੇ ਫਾਕੇ ਕੱਟੇ ਹੋਣਗੇ। ਸਰਸਾ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪਿਆ, ਹੁਣ ਇੱਕੋ ਦਿਨ ਰਾਜਮਾ ਭੋਜਨ ਮਿਲਿਆ, ਉਮੇ ਮਾਸਕੇ ਦੀ ਝੁੱਗੀ ਅੰਦਰ ਆ, ਉਹ ਵੀ ਰਾਜਮਾ ਭੋਜਨ ਕਿਵੇਂ ਮਿਲਿਆ? ਮਾਤਾ ਲਕਸ਼ਮੀ, ਮਾਤਾ ਲਕਸ਼ਮੀ ਗਰਮ ਕੱਪੜੇ ਲੈ ਕੇ ਆਈ, ਮਾਤਾ ਲਕਸ਼ਮੀ ਨੇ ਮੋਠਾਂ ਦੀ ਦਿਆਲ ਤਾਲ ਤਿਆਰ ਕੀਤੀ, ਉਹਨੇ ਲੰਗਰ ਤਿਆਰ ਕੀਤਾ, ਪਰ ਇੱਕੋ ਦਿਨ ਰੱਜ ਕੇ ਭੋਜਨ ਖਾਧਾ ਕੁੰਮੇ ਮਾਸਕੀ ਦੀ ਝੌਂਪੜੀ ਵਿੱਚ। ਇੱਥੇ ਗੰਗੂ ਪਾਪੀ ਦੇ ਘਰੇ ਜ਼ਿਕਰੇ ਆਉਂਦਾ ਹੈ ਕਿ ਗੰਗੂ ਨੇ ਜਿਹੜਾ ਖਾਣਾ ਉਹ ਤਿਆਰ ਕੀਤਾ ਸੀ ਨਾ, ਉਹ ਗੁਰੂ ਕੇ ਪਿਆਰੇ ਭਾਈ ਦੂਨਾ ਸਿੰਘ ਜੀ ਹੰਡੂਰੀਆ ਲਿਖਦਾ ਹੈ, ਕਹਿੰਦਾ ਉਹਨੂੰ ਤੇ ਕਾਂ ਕੁੱਤਾ ਵੀ ਨਹੀਂ ਖਾਣ ਦੇ ਲੈ ਕੇ ਸਾਨੂੰ। ਮਾਤਾ ਜੀ ਨੇ ਆਖਿਆ ਸੀ ਪੁੱਤ ਗੰਗੂ ਏਦਾਂ ਕਰ, ਥੋੜੇ ਪੈਸੇ ਲੈ ਜਾ, ਮੇਰੇ ਪੁੱਤਾਂ ਨੂੰ ਪਤਾਸੇ ਲਿਆ ਦੇ, ਹੁਣ ਇੱਥੇ ਵੀ ਰਜਮਾ ਭੋਜਨ ਨਹੀਂ ਜੇ ਖਾਧਾ। ਤੇ ਜਦੋਂ ਖਲ ਸੀ ਮਰਿੰਡੇ ਠਾਣੇ ਕੈਦੀ ਨੇ ਨਾ, ਹੁਣ ਕੈਦੀ ਨੂੰ ਉੱਥੇ ਭੋਜਨ ਕਿਵੇਂ ਮਿਲੇਗਾ? ਔਰ ਇੱਥੇ ਵੀ ਭੁੱਖੇ ਰਹੇ, ਪਰ ਬੇਤੋਂ ਅੱਕ ਦੇ ਫਾਕੇ ਕੱਟੇ ਨੀ। ਅੱਜ ਫਿਰ ਮਾਤਾ ਜੀ ਨੇ ਭੋਜਨ ਟੁਕਰਾ ਦਿੱਤਾ, ਕਹਿਣ ਲੱਗੇ ਪੁੱਤ ਮੋਤੀ ਰਾਮ ਤੂੰ ਲੰਗਰ ਤੇ ਬਣਾਉਣਾ ਤੇਰੀ ਡਿਊਟੀ ਏ, ਪਰ ਪੁੱਤ ਇਹ ਲੰਗਰ ਅਸੀਂ ਨਹੀਂ ਜੇ ਛਕਣਾ। ਹੁਣ ਅੱਖਾਂ ਚੋਤਰੂ ਬਹਾ ਕੇ ਵਾਪਸ ਆਇਆ, ਅੱਜ ਘਰੇ ਮਾਤਾ ਲੱਦੋ ਉਡੀਕਦੀ ਹੈ ਮੇਰਾ ਪੁੱਤ ਆਇਆ ਕਿਉਂ ਨਹੀਂ ਜੇ ਲੇਟ ਏ। ਅੱਜ ਸੋਚਾਂ ਸੋਚਦਾ ਹੁੰਦਾ ਕਿ ਕਲਗੀ ਵਾਲਿਆ ਤੂੰ ਸਾਡੀ ਖਾਤਰ ਲੜਦਾ ਰਹੀ, ਦਾਤਾ ਚ ਤੇਰੀ ਮਾਤਾ ਤੇ ਤੇਰੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦੀ ਬਣਾ ਦਿੱਤੇ ਗਏ ਨੀ। ਕਹਿੰਦੇ ਜਦੋਂ ਘਰੇ ਆ ਕੇ ਦਰਵਾਜ਼ਾ ਖੜਕਾਇਆ, ਹੁਣ ਮਾਤਾ ਲੱਦੋ ਨੇ ਜਦੋਂ ਵੇਖਿਆ ਮੇਰੇ ਪੁੱਤ ਦਾ ਚਿਹਰਾ ਉਤਰਿਆ ਹੋਇਆ, ਕਿਉਂਕਿ ਮਾਵਾਂ ਆਪਣੇ ਪੁੱਤਰਾਂ ਦੇ ਚਿਹਰੇ ਪਾੜ ਹੀ ਲੈਂਦੀਆਂ ਨੇ ਨਾ, ਹੁਣ ਚਿਹਰਾ ਦਾਸ ਹੋਵੇ ਤਾਂ ਵੀ ਮਾਂ ਪੁੱਛਦੀ ਪੁੱਤ ਕੀ ਹੋਇਆ, ਅਗਰ ਚਿਹਰਾ ਖੁਸ਼ ਹੋਵੇ ਤਾਂ ਵੀ ਮਾਂ ਪੁੱਛਦੀ ਆ ਪੁੱਤ ਅੱਜ ਤੈਨੂੰ ਚਾਹ ਕਾਹਦਾ ਚੜਿਆ। ਜਦੋਂ ਬਾਬਾ ਮੋਤੀ ਰਾਮ ਮੇਰੇ ਦੇ ਚਿਹਰੇ ਨੂੰ ਤੱਕਿਆ ਤੇ ਮਾਂ ਨੇ ਆਖਿਆ ਪੁੱਤ ਮੋਤੀ ਕੀ ਹੋਇਆ, ਪੁੱਤ ਤੇਰਾ ਚਿਹਰਾ ਉਤਰਿਆ ਹੋਇਆ। ਇਹ ਰੋ ਰੋ ਕੇ ਕਹਿਣ ਲੱਗਾ ਮਾਂ ਮੈਂ ਕੀ ਦੱਸਾਂ, ਮੈਂ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਆਇਆ, ਉਹ ਠੰਡੇ ਬੁਰਜ ਵਿੱਚ ਕੈਦੀ ਬਣਿਆ ਨੀ। ਉਧਰ ਭੱਜੀ ਭੱਜੀ ਬੀਬੀ ਭੋਲੀ ਆਈ, ਇਹ ਜਿਹੜੀ ਬੀਬੀ ਭੋਲੀ ਹੈ ਨਾ, ਇਹ ਬਾਬਾ ਮੋਤੀ ਰਾਮ ਮੇਰੇ ਦੀ ਧਰਮ ਸੁਪਤਨੀ ਆ। ਇਹਨੇ ਆਖਿਆ
ਕਹਿਣ ਲੱਗੇ ਸਵਾਮੀ ਜੀ ਤੁਸੀਂ ਲੰਗਰ ਛਕ ਲਓ। ਕਹਿਣ ਲੱਗਾ ਲੰਗਰ ਮੇਰੇ ਤੋਂ ਛਕਿਆ ਨਹੀਂ ਜਾਣਾ। ਮਾਤਾ ਨੇ ਆਖਿਆ ਪੁੱਤ ਮੈਨੂੰ ਦੱਸ ਕੀ ਹੋਇਆ। ਰੋ ਰੋ ਕੇ ਬਾਬੇ ਮੋਤੀ ਰਾਮ ਮੇਰੇ ਨੇ ਜਿਹੜੇ ਹਾਲਾਤ ਦੱਸੇ, ਆਪਣੀ ਮਾਤਾ ਨੇ ਕੁਝ ਗੱਲਾਂ ਕਰਦਾ ਉਹ ਸਮੇਂ ਦਾ ਸੀਨ ਬੇਤੀ।

dari

ਬਣੂ ਬੱਚਿਆਂ ਦੇ ਉੱਤੇ ਵਰ ਤੂੰ ਗੁੱਸਾ ਜੋ ਚਿੱਟਾ ਲਾਂਦਾ।

0: ਗੂੰਜਿਆਂ ਵਾਂਗ ਕਰਲਾ ਕੇ ਅਜੇ ਆਪਾਂ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹ ਤੇ ਹਰ ਟਾਈਮ ਇੱਕੋ ਗੱਲ ਆਖਦੇ ਸੀ, ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈ ਲਾ, ਮੇਰੇ ਪੁੱਤ ਲੈ ਲਾ, ਮੇਰਾ ਵਸਦਾ ਘਰ ਭਾਵੇਂ ਬਰਬਾਦ ਕਰਦੇ, ਪਰ ਚੁਣ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ, ਪਰ ਮੇਰਾ ਖਾਲਸਾ ਪੰਥ ਆਬਾਦ ਕਰਦੇ। ਅੱਜ ਬਾਬਾ ਮੋਤੀ ਰਾਮ ਮਹਿਰਾ ਆਪਣੀ ਮਾਂ ਨਾਲ ਗੱਲਾਂ ਕਰਦਾ, ਕਹਿੰਦਾ ਮਾਂ ਮੈਂ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਆਇਆ, ਉਹਨਾਂ ਦੇ ਪੈਰਾਂ ਦੇ ਜ਼ਖਮੀ ਆਕੜੇ ਹੋਏ ਨੇ, ਉਹਨਾਂ ਦੇ ਕੱਪੜੇ ਮਾਂ ਲੀਰੋ ਲੀਰ ਹੋ ਚੁੱਕੇ ਸਨ, ਔਰ ਉਹਨਾਂ ਦੇ ਇੰਨੇ ਜ਼ਖਮ ਨੇ, ਪਰ ਠੰਡੇ ਬੁਰਜ ਵਿੱਚ ਕੈਦੀ ਬਣੇ ਬੈਠੇ ਨੇ। ਇਸ ਇਤਿਹਾਸ ਦਾ ਅਗਲਾ ਪੰਨਾ ਸੋ ਕੱਲ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸਾਡੇ ਤੋਂ ਵੱਧ ਕੌਮ ਦੇ ਮਹਾਨ ਵਿਦਵਾਨ ਕੀਰਤਨੀਏ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਕਰਨਗੇ। ਸੋ ਅਗਲਾ ਪ੍ਰੋਗਰਾਮ ਸਾਡੇ ਬੜੇ ਸਨਮਾਨ ਯੋਗ ਆ, ਸੋ ਵਿਦਵਾਨ ਸੱਜਣ ਸੋ ਆਪ ਜੀ ਦੇ ਨਾਲ ਸਟੇਜ 'ਤੇ ਸੇਵਾ ਕਰਨ ਜਾ ਰਹੇ ਨੇ। ਸੋ ਇੰਨੀ ਬੇਨਤੀ ਪ੍ਰਵਾਨ ਕਰੋ ਅਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਰਾਮ ਸਿੰਘ ਰਫਤਾਰ, ਜੋ ਆਪ ਜੀ ਨੂੰ ਢਾਡੀ ਕਲਾ ਰਾਹੀਂ ਇਤਿਹਾਸ ਸਰਵਣ ਕਰਾ ਰਿਹਾ ਸੀ। ਸਤਸੰਗਤ ਜੀ, ਜਿਵੇਂ ਕਿ ਆਪ ਜਾਣਦੇ ਹੋ, ਅੱਜ ਤੋਂ ਭਾਈ ਲਖਵਿੰਦਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਹਜ਼ੂਰੀ ਜਥਾ ਅਤੇ ਹੋਰ ਜਿਹੜੇ ਜਥੇ ਨੇ, ਉਹਨਾਂ ਨੇ ਆਪ ਜੀ ਦੇ ਨਾਲ ਪਾਵਨ ਬਾਣੀ ਦੇ ਕੀਰਤਨ ਦੀ ਸਾਂਝ ਪਾਉਣੀ ਹੈ। ਤੋ ਭਾਈ ਲਖਵਿੰਦਰ ਸਿੰਘ ਜਿਹੜੇ ਨੇ, ਉਹਨਾਂ ਨੇ ਉਹਨਾਂ ਦੀ ਜਿਹੜੀ ਫਲਾਈਟ ਸੀ ਉਹ ਲੇਟ ਹੋ ਗਈ ਹੈ, ਇਸ ਕਰਕੇ ਉਹ ਅੱਜ ਦੀਵਾਨ ਦੀ ਹਾਜ਼ਰੀ ਨਹੀਂ ਭਰ ਸਕਣਗੇ। ਕੱਲ੍ਹ ਤੋਂ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਤੋ ਅੱਜ ਇਸ ਸਮੇਂ ਸਾਡੇ ਪਾਸ ਭਾਈ ਹਰਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਬੀੜ ਬਾਬਾ ਬੁੱਢਾ ਸਾਹਿਬ ਵਾਲੇ, ਉਹ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ। ਤੋ ਆਓ ਉਹਨਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਬੜੀ ਸਤਿਗੁਰਾਂ ਦੀ ਕਿਰਪਾ ਹੈ ਜਥੇ ਉੱਤੇ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ 15 ਤਰੀਕ ਤੋਂ ਲੈ ਕੇ, ਜਾਣੀ ਕਿ ਅੱਜ ਤੋਂ ਲੈ ਕੇ 23 ਤਰੀਕ ਤੱਕ ਨਿਰੰਤਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਤੋ ਅੱਜ ਲਈ ਭਾਈ ਲਖਵਿੰਦਰ ਸਿੰਘ ਹੋਣੀ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਨਹੀਂ ਪਹੁੰਚ ਪਾਏ, ਕਿਉਂਕਿ ਉਹਨਾਂ ਦੀ ਫਲਾਈਟ ਜਿਹੜੀ ਹੈ ਉਹ ਡਿਲੇ ਹੋ ਚੁੱਕੀ ਸੀ। ਤੋ ਇਸ ਕਰਕੇ ਉਹ ਕੱਲ੍ਹ ਨੂੰ ਹਾਜ਼ਰੀਆਂ ਭਰਨਗੇ। ਤੋ ਹੁਣ ਭਾਈ ਹਰਜਿੰਦਰ ਸਿੰਘ ਜੀ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਬੜੇ ਪਿਆਰ ਨਾਲ ਸਰਵਣ ਕਰੋ ਜੀ।

ਸੋ ਇਹਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਸੀ। ਕੀਰਤਨ ਕਰਦਿਆਂ ਨੇ ਕੰਪਲੋਂ ਹੋ ਜਾਂਦੀਆਂ ਆਪ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ। ਸੋ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਰੂਪ ਦੇ ਵਿੱਚ ਖੜੇ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਅਰਦਾਸ ਬੇਨਤੀ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੀ ਧਿਆਏ, ਫਿਰੰਗਤ ਕੁਰਤੇ ਅਮਰਦਾਸ। ਰਾਮਦਾਸੇ ਹੋਏ ਸਹਾਇ, ਅਰਜਨ ਹਰਿ ਕੋ ਪਿੰਦਨੋ ਸਿਮਰੋ ਸ੍ਰੀ ਹਰਿ ਰਾਏ।

ਲਾਹੀ ਬਾਣੀ ਦਾ ਕੀਰਤਨ ਕਥਾ ਵਿਚਾਰ ਢਾਡੀ ਸਿੰਘਾਂ ਕੋਲੋਂ ਇਤਿਹਾਸ ਲਈ ਸੇਵਾ ਕੀਤੀ ਹੈ। ਪਰਮਾਤਮਾ ਕਿਰਪਾ ਕਰੇ ਆਪ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ। ਸੰਗਤ ਨੂੰ ਬੇਨਤੀ ਹੈ ਕਿ ਜੋ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹਨੇ ਅੱਜ 7:30 ਤੋਂ 8:30 ਵਜੇ ਤੱਕ ਕੀਰਤਨ ਕਰਨਾ ਸੀ, ਉਹਨਾਂ ਦੀ ਫਲੈਟ ਲੇਟ ਹੋਣ ਕਾਰਨ ਕਰਕੇ ਉਹ ਨਹੀਂ ਆ ਸਕੇ, ਲੇਟ ਹੋ ਗਏ। ਸੋ ਬੇਨਤੀ ਹੈ ਕਿ ਕੱਲ੍ਹ ਨੂੰ ਉਹਨਾਂ ਨੇ 7:30 ਤੋਂ ਲੈ ਕੇ 8:30 ਵਜੇ ਤੱਕ ਇਲਾਹੀ ਬਾਣੀ ਦਾ ਕੀਰਤਨ ਇਹ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਆਪਾਂ ਸਮੇਂ ਸਿਰ ਪਹੁੰਚ ਕੇ ਇਲਾਹੀ ਬਾਣੀ ਦਾ ਕੀਰਤਨ ਸਰਵ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ

ਮਨ ਕਰਤੇ ਕੇ ਕਹਿਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਾ ਅਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸੈਸ ਤਵ ਨੈਨਾ ਨੈਨ ਹੈ ਤੋਹੇ ਕਹੋ ਸੈਸ ਮੂਰਤ ਨਨਾ ਇਕ ਤੋਹੀ ਸੈਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸੈਸ ਤਵ ਗਾਂਧੇ ਵਿਚਲਤ ਮੋਹੀ ਸਾਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਾਵਲ ਮਕਰੰਦ ਲੋ ਪੇਦ ਮਨੋ ਅੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾ ਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੰਤਰ ਹੋਮੈ ਕੰਡਾ ਹੇ ਜਿਉ ਜਿਉ ਚੱਲ ਹੇ ਚੁਬੈ ਦੁਖ ਪਾਵ ਹੇ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੇ ਅਪਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੀ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲਹੋ ਹਰ ਲਾਹਾ ਗੈ ਵਸਨ ਸੁਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਾਨ ਗੁਰਮਿਲ ਕਾਜ ਸਵਾਰੇ ਰਹਾਓ ਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿ ਸਹਿਜ ਗਾਏ ਪਿਆ ਵਹਿਓ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬੇਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ

ਤੁਹਾਨੂੰ ਵਾਹਿਗੁਰੂ।

ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਬੋਲੇ ਧਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਵਾਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚ

ਨਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ।

ਸੋਬ੍ਰਹਮਜੋਨੀ ਹੈ ਬੀ ਹੋਨੀ ਕਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕੋ ਇਹ ਜਗ

ਜਲ ਥਲ ਮਈਅਤ ਭਰਪੂਲੀ ਨਾ ਆਪੇ ਸਰਬ ਸਮਾਣਾ ਰਹਾਉ। ਜੈ ਜੈ ਦੇਖਾਂ ਤੈ ਜੋਤ ਤੁਮਾਰੀ, ਤੇਰਾ ਰੂਪ ਕਨੇਹਾ ਇਕਤ ਰੂਪ ਫਿਰੇ ਪਰਛੰਨਾ ਕੋਈ।

ਮੈਂ ਤੇਰਾ ਦੇਖਿਆ ਤੂੰ ਸਭਨਾ ਮਾਏ ਜਵੰਤਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖੇ ਦੀ ਜੈ ਰਾਣਵਤ ਨਾਨਕ ਸੁਣ ਮੇਰੇ ਸਾਹਿਬ।

ਅੰਦਰ ਅਲਖਣਾ ਜਾਈ ਲਖਿਆ, ਨਾਮ ਰਤਨ ਲੈ ਕੋ ਜਾ ਰੱਖਿਆ, ਹਾਕਮ ਗੋਚੇ ਸਭ ਤੇ ਉੱਚਾ, ਗੁਰ ਕੇ ਸ਼ਬਦ ਲਖਾ ਮਣਿਆ। ਓ ਵਾਰੀ ਜੋ ਵਾਰੀ ਕਲ ਮੈਂ ਨਾਮ ਸੁਣਾ ਮਣਿਆ, ਸੰਤ ਪਿਆਰੇ ਸੱਚੇ ਤਾਰੇ ਬੜਪਾ ਕੇ ਦਰਸ਼ਨ ਪਾਉਣ।

ਕਰ ਤੋ ਦਇਆ ਜਾਪੇ ਪਾਵਨਾ, ਤਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੇ ਮਨ ਪਾਵਣਿਆ। ਸਾਚਾ ਸਾਹਿਬ ਗੁਰਮਹਿ ਜਾਪੈ, ਪੂਰੇ ਗੁਰ ਕੈ ਸ਼ਬਦ ਸੰਜਾਪੈ, ਜਿਨ ਪੀਏ ਜਿਨ ਪੀਆ ਸਹੀ ਤ੍ਰਿਪਤਾ ਸੇ, ਸੱਚੇ ਸੱਚ ਅਗਾਮਣਿਆ। ਤਿਸ ਕਰ ਸਹਿਜਾ ਸੋਈ ਸਹੇਲਾ, ਅੰਧ ਬਨੋਦ ਕਰੇ ਸਦਕੇਲਾ, ਸੇਵ ਤਨਵੰਤਾ ਸੋ ਵਡਸਾਹਾ, ਜੋ ਕਰਨੀ ਜੋ ਚਰਣੀ ਮੰਗਲਾ ਮੁਣਿਆ। ਪਹਿਲੇ ਦੇ ਤਾਂ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤੋ ਪਾਵਾ, ਦੂਜੇ ਵਰਦਾਤਾ ਵਰਨ ਸਵਾਮੀ, ਲਵੇ ਨ ਕੋਈ ਲਾਮਣਿਆ। ਜੇ ਤੂੰ ਤੂਠਾ ਜੋ ਤੋ ਤਿਆਏ, ਸਾਜਨਾ ਕੇ ਮੰਤਰ ਕਮਾਏ, ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰਗੇ ਠਾਕ ਨਾ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬਿਆਨ ਤੇ ਮੂਚੋ ਮੂਚਾ, ਹੋ ਕੁਰਬਾਣੀ ਤੇਰੇ ਵੱਜੋ, ਨਾਨਕ ਦਾਸ ਸਾਹਮਣਿਆ। ਮਾਜ ਮਹੱਲਾ ਪੰਜਵਾਂ, ਕੌਣ ਸੁਭ ਮੁਗਤਾ, ਕੌਣ ਸੁਭ ਜੁਗਤਾ, ਕੌਣ ਸੁ ਗਿਆਨੀ, ਕੌਣ ਸੁ ਭਗਤਾ, ਕੌਣ ਸੁ ਗਿਰਹੀ, ਕੌਣ ਉਦਾਸੀ, ਕੌਣ ਸੁ ਕੀਮਤ ਪਾਏ ਜੀਓ, ਕਿਨ ਬਿਦ ਬਾਧਾ, ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨਹੀਂ ਕਰਮਾ, ਕੌਣ ਸੁ ਕਹੇ ਕਹਾ।

ਕਿਨ ਬਿਦ ਮਿਲੀਏ ਕਿਨ ਬਿਦ ਬਿਸਰੇ, ਇਹ ਬਿਦ ਕੌਣ ਪੁਲਟਾਏ ਜੀਉ, ਕੌਣ ਸੋ ਅੱਖਰ ਜਿਦ ਤਾਹਤ ਰਹਿਤਾ, ਕੌਣ ਉਪਦੇਸ਼ ਜਿਦ ਦੁੱਖ ਸਭ ਸਹਿਤਾ, ਕੌਣ ਸੋ ਜਾਲ ਜਿਦ ਪਾਰ ਮਿਥਿਆਏ, ਕਿਨ ਬਿਦ ਕੀਰਤਨ ਗਾਏ ਜੀਉ। ਗੁਰਮੁਖ ਮੁਗਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ। ਓਮੇ ਬਾਦਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਛੂਟਾ, ਗੁਰਮੁਖ ਕਰਮ ਗੁਰਮੁਖ ਨੇਹ ਕਰਮ, ਗੁਰਮੁਖ ਕਰੇ ਸੋ ਪਾਏ ਜੀਉ, ਗੁਰਮੁਖ ਕਰੇ ਸੋ ਸੁਭਾਏ ਜੀਉ। ਗੁਰਮੁਖ ਸੁਖੀਆ ਮਨ ਮੁਖ ਦੁਖੀਆ, ਗੁਰਮੁਖ ਸਨ ਮੁਖ ਮਨ ਮੁਖ ਵੇ ਮੁਖੀਆ, ਗੁਰਮੁਖ ਲਿਆ ਮਨ ਵਿਛੜਾ, ਗੁਰਮੁਖ ਮਿਲਿਆ ਮਨ ਮੁਖ ਵਿਛੜਾ, ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ, ਇਹ ਕਿਸਦੇ ਹੋਇਓ ਅਨੰਤਾ, ਨਾਨਕ ਸਮਾਏ ਸਮਾਏ ਜੀਉ। ਮਾਜ ਮਹੱਲਾ ਪੰਜਵਾ, ਪ੍ਰਭ ਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਹਾਂ ਸੋ ਦਾਤਾ, ਤੋ ਕਰੇ ਸੋਈ ਸੋ ਪਾਵਣਿਆ। ਹੋਂ ਵਾਰੀ ਜੀਉ ਵਾਰੀ, ਗੁਰਮੁਖ ਮਨ ਤਨ ਲਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨ ਲਾਵਣਿਆ ਰਹਾਓ, ਤੇਰਾ ਕੀਤਾ ਜੇ ਲਾਗੇ ਮੀਠਾ, ਘੜ ਘੜ ਪਾਵਨ ਤੇ ਜਨ ਡੀਠਾ, ਥਾਂ ਤਨੰਤ ਤੂੰ ਹੈ ਤੂੰ ਹੈ, ਸਗਲ ਮਨੋਰਥ ਤੂੰ ਦੇ ਮਨਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰੱਖੇ ਤੋ ਸਹੀ, ਪੂਰੇ ਕਰਮ ਸੁਭਾਵਣਿਆ, ਅੰਧਕੂਪ ਦੇ ਕੰਢੇ ਚਾਲੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਬਦਾਸੀ, ਕਹਿ ਸੁਣ ਤੋੜਨਾ ਬਣਿਆ, ਐਥੇ ਤੂੰ ਐਥੇ ਉਥੇ ਤੂੰ ਹੈ ਰਖਵਾਲਾ, ਮਾਤ ਗਰਭ ਤੁਮ ਹੀ ਪਰਪਾਲਾ, ਤੁਮ ਹੀ ਪਾਲਾ, ਮਾਤ ਗਰਭ ਮੈਂ ਤੁਮ ਹੀ ਪਾਲਾ, ਮਾਇਆ ਅਗਨ ਪੋਹੇ ਤਿੰਨ ਕੋ, ਰੰਗ ਰਤੇ ਗੁਣ ਗਾਵਣਿਆ, ਕਿਆ ਗੁਣ ਤੇਰੇ ਆਖ ਸੰਭਾਲੀ, ਮਾਤਾ ਤੁਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਦ ਬਿਨ ਆਵਣ ਅਵਰ ਨਾ ਜਾਣਿਆ, ਜਿਸ ਕੋ ਤੂੰ ਪ੍ਰਦਿਆ ਪਿਆਸ ਆਈ, ਜਿਸ ਕੋ ਤੂੰ ਪ੍ਰਭਿਆਸ ਆਈ, ਤੇ ਤਾਤੀ ਵਾਹ ਨ ਲਾਗੇ ਕਾਈ, ਤੂੰ ਸਾਹਿਬ ਸਰਨ ਸੋ ਦਾਤਾ, ਸਾਧ ਸੰਗਤ ਜਾ ਪ੍ਰਟਾਵਣਿਆ, ਤੂੰ ਉਚਾ ਥਾ ਤੂੰ ਉਚਾ ਥਾ ਪਾਰ ਮੁਲਾ, ਤੂੰ ਸਾਚਾ ਸਾਹਿਬ ਦਾ ਤੇਰਾ ਗੋਲਾ, ਤੂੰ ਮੇਰਾ ਸਾਚੀ ਠਗਰਾਏ, ਨਾਨਕ ਨਾਨਕ ਬਰਬਰ ਜਾਵਣਿਆ, ਮਾਜ ਮਹਾਰਾ।

ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨ ਜਾਈਐ ਤੋ ਸਾਰ ਕਾ ਨਾਮ ਲੈ ਤੇ ਕੁਲ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਈਐ ਨਿਤ ਨ ਸੇਈ ਪਾਈਐ ਤਤੀ ਵਾਰ ਲੱਗੀ ਜਿਨ ਮਨ ਉਠਾਇਆ ਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੇ ਸੰਜਿਆ ਸੇਈ ਕਬੀਰ ਅਪਾਰ ਜੀਓ जो हर कीता अपना तिने गुसाई जापन सो सूरा प्रधान सो मस्तक जे दे पाव जियो मन मंदे प्रभु गाईआ इरा पुगन पातशाहिया मंदा मूह ना उपजियो तरे सच्ची कार लाग जियो ਕਰਤਾ ਮਨ ਵਸਾਇਆ ਜਨਮੇ ਕਾਬਲ ਪਾਇਆ ਮਨ ਪਵਾਉਂਦਾ ਕੰਤਾ ਤੇਰਾ ਤਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭਜਨ ਕੀ ਸਰਨ ਆਇਆ ਲਾਇ ਅੰਚਲ ਨਾਨਕ ਤਾਰਿਆ ਜਿਤਾ ਜਨਮ ਅਪਾਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮਹਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮਨ ਵਰਦਾ ਜਲ ਥਲਮੀਅਲ ਪੂਰੇ ਪਾਪ ਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛੜਾਈ ਖਸਮ ਆਪਣ

ਸੱਚ ਨਾਣੇ ਹਰ ਵੇਖੇ ਸਦਾ ਹਜ਼ੂਰੇ। 12 ਮਹਾਂ 12 ਮਹਲਾ 5ਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ ਚਾਰ ਗੁਣ ਦਾ ਦਿਸ ਭ੍ਰਮ ਥਕ ਆਏ ਪ੍ਰਭ ਕੀ ਸਾਮ ਤੇ ਦੁਦੇ ਤੇ ਬਾਰੀ ਕਿਤੇ ਨ ਆਵੇ ਕਾਮ ਜਲ ਬਿਨਸਾ ਕਮਲਾਵਤੀ ਉਪਜੇ ਨਾਹੀ ਦਾਮ ਹਰ ਨਾਨ ਪਹਾੜਾ ਨ ਮਿਲੀਏ ਸਾਜ ਨੇ ਕਰ ਪਾਈਏ ਬਸ ਰਾਮ ਜੇਤ ਕਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸੇ ਗ੍ਰਾਮ ਸਰਬ ਸੰਗਾਲ ਤਬੋ ਰਸ ਸਣ ਦੇਹੀ ਸਭ ਕਾਮ ਪ੍ਰਭ ਸਵਾਮੀ ਕੰਤ ਵਿਹੂਣੀ ਆ ਮੀਤ ਸੱਜਣ ਸਭ ਜਹਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਰ ਨੇ ਚਲ ਤਾਮ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਬਿਨ ਜੀਵਣਾ ਬਿਰਤਾ ਜਨ ਜਾਣਾ ਜਲ ਤਲ ਮਈਅਰ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਵੇ ਕਿਤੜਾ ਦੋ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ

ਬੈਠੇ ਹਰ ਸੋਏ, ਹਰ ਜੇ ਚੜ੍ਹਾਉਂਦਾ ਲੋੜੀ ਹੈ, ਜਿਸ ਅੱਗੇ ਸਭ ਨਵਾਂਦਾ, ਹਰ ਸਾਜਣ ਦਾ ਹਰ ਸੱਜਣ ਦਾ ਹੁਣ ਲੱਗੇ ਆ, ਕਿਸੇ ਨਾ ਦੇ ਬੰਨ, ਮਾਣਕ ਮੋਤੀ ਨਾ ਪ੍ਰਾਪਤ ਲੱਗੇ ਨਾ ਹੀ ਸਨ, ਰੰਗ ਸਭੇ ਨਾਰਾਇਣੇ, ਜੇਤੇ ਮਨ ਪਾਵਨ, ਜੋ ਵਰ ਲੋੜੇ ਸੋ ਕਰੇ, ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ

ਕਿਹਾ ਵੀ ਜੇ ਸੋਹਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪਏ ਤਾਣੇ ਚਲੀ ਗਈ ਨਾਰਾਜ਼ ਜਿਨ ਲੋ ਸਾਧੂ ਪੇਟੀ ਆ ਸੋਧਰ ਗਏ ਹੋਏ ਫਲਾਜ਼।

ਜੀਮ ਆਕਾਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ

ਹਰ ਪਿੰਨ ਸੰਗ ਬੈਠੜੀਆਂ ਤਿਨਕੀ ਸੋਭਾ ਕਿਆ ਗੁਣੀ ਜੈਸਾ ਹੈ ਮੇਲੜੀਆ ਤਨ ਮਨ ਮੋਲਿਆ ਰਾਮ ਸਿਉਂ ਸੰਸਾਰ ਸਹਿ ਲੜੀਆਂ ਸਾਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੋ ਕਿਨ ਕਬੂ ਉਤਰ ਹੈ ਸੇ ਜੰਮ ਕੇ ਵਸ ਪੜੀਆਂ ਜਿਨੀ ਰਾ ਵਿਆਪਰਾ ਵਿਆਪਣਾ ਸੇ ਦੇ ਸਿਰ ਨਿਤ ਖੜੀਆਂ ਰਤਨ ਜਵੇ ਲਾਰ ਹਰਕਮ ਤਿੰਨਾਂ ਜੜੀਆਂ ਨਾਨਕ ਮਾਂ ਛੇ ਤੂੜ ਤਿੰਨ ਪ੍ਰਭ ਸੁਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬੋੜਨ ਜਨ ਮੜੀਆ ਪੋਖਤ ਕਰਨਾ ਵਿਆਪਈ ਕੰਠ ਮਿਲਿਆ ਹਰ ਨਾਉ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਉ ਹੋੜ ਗੋਬਿੰਦ ਗਵਾਲ ਰਾਏ ਸੇਵਾ ਸੁਆਮੀ ਲਾ ਵਿਗਿਆ ਪੋ ਨਾ ਸਕਾਈ ਮਿਲ ਸਾਧੂ ਗੰਗਾ ਜੈ ਦੇਵ ਜੀਤਾ ਮਿਲੀ ਸੱਚੀ ਪ੍ਰੀਤ ਸਮਾਉ ਕਰ ਗਲੀ ਨੀ ਪਾਰ ਬੰਬਾਉਣ ਵਿਛੜਿਆ

ਹਰ ਕਾ ਨਾਮ ਧਿਆਇ ਸੁਣੋ ਸਭਨਾ ਨੂੰ ਕਰ ਦਾਨ ਜਨਮ ਗਰਮ ਵੱਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਗੁਰੂ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਹਰ ਸਰ ਤੀਰ ਸਗਲ ਪੁੰਜੀ ਦਿਹਾ ਪਰਵਾਨ ਤੈਨੂੰ ਦੇਵੇ ਦਿਆ ਕਰ ਸੋਈ ਸੁਰੇ ਸੋਈ ਪੁਰਸ਼ ਜਾਣ ਜਿਨ੍ਹਾਂ ਮੇਰਾ ਭਰਾ ਪੜਾ ਨਾਨਕ ਦਿਨ ਗੁਰਬਾਣ ਮਾਉ ਸੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲਗਨੰਦ ਉਪਾਰ ਜਣਾ ਹਰ ਸੱਜਣ ਪਲਟੇ ਆਏ ਸੰਤ ਸਾਈ ਰਾਮ ਕਹਿ ਕਰ ਕਿਰਪਾ ਦੀਆ ਮੰਗਾਏ ਸੇ ਸਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਉਸ ਪੁਨੀ ਵਡਪਾਗ ਇਸ ਪੁਨੀ ਵਡਪਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੋਬਿੰਦ ਹਲਾਏ ਹਰ ਜਿਹਾ ਔਰ ਨਾ ਦੇਸੀ ਕੋਈ ਦੂਜਾ ਲਵੇ ਨਾ ਲਾਏ ਹਲਤ ਪਲ ਸਵਾਰਨ ਨੇ ਚਲ ਦਿੱਤੇ ਜਾਏ ਸੰਸਾਰ ਸਾਗਰ ਤੇ ਰੱਖੇ ਬਹੁ ਨਜਨ ਮੈਂ ਤਾਏ ਜੇਵਾ ਏਕ ਅਨੇਕ ਗੁਣ ਕਰੇ ਨਾਨਕ ਚਰਣੀ ਪਾਏ ਫਲ ਗਣ ਨਿਤ ਸਲਾਹੀ ਜਿਸਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾ ਸਰੇ ਹਰ ਗੁਰ

ਸਰਬ ਜ਼ੁਬਾਨੇ ਦੇ ਚਰਨ ਹਰ ਫੌਜਲ ਬੇਹਮਦਰੈ ਪ੍ਰੇਮ ਭਗਤ ਦਿਨ ਪਾਈਆ ਬਿਖਿਆ ਨਾ ਹੀ ਜਰੈ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੈ ਪਾਰ ਬ੍ਰਹਮ ਪ੍ਰਭ ਸੇਵੰਦੈ ਮਨ ਅੰਦਰ ਏਕ ਧਰੈ।

ਜੀ ਹਰ ਤੇ ਵਿਸੜੈ ਸੇ ਸੋਗਨ ਵਸਣ ਪੈਣ ਹਰ ਪਿਰ ਬਿਨ ਚੈਣ ਨ ਪਾਈ ਐ ਖੋਜ ਤੇ ਸਭ ਕਹਿਣ ਆਪ ਕਮਾਣੇ ਵਿਛੜੀ ਦੋਜ ਨ ਕਾਹੂ ਦੇਣ ਕਰਕੇ ਭਾਵਰਾ ਰਾਗ ਲਿਓ ਔਰ ਨਾ ਹੀ ਕਰਨ ਕਰੇ ਹਰ ਤੁਧ ਵਿਣ ਖਾਕੂ ਦੁਲੜਾ ਕਹੀਏ ਕਿੱਥੇ ਵਹਿਣ ਨਾਨਕੀ ਬੇਨੰਤੀ ਆ ਹਰ ਸੁਰਜਣ ਦੇਖਾ।

ਰੱਬ ਕੋ ਸੇਵਤ ਹੈ ਫਿਰ ਕੈ ਸਰਬ ਰਹਾਰ ਸੰਤ ਅਰਾਧਨ ਸਦ ਸਦਾ ਸਦਾ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ੇਂਦਾ ਜੀਓ ਪਿੰਡ ਜਨ।

ਜਪ ਜਾ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਤੋੜੀ ਸੰਗ ਸਮਾਉ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪੈਣਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜਾਈ ਕਿਥੇ ਭੁੱਖਣ ਜਾਓ ਅਗਿਆਨ ਬਿਨਾਂ ਸੰਤਾ ਮਨ ਪੂਜੇ ਅਗਮਾ ਮਾਓ ਮਨ ਵਿਛੜਿਆ

ਅਮਰ ਪਦਾਰਥ ਨਾਨਕਾ ਮਨ ਮਾਨਿਆ ਸੋ ਕੋਈ। ਮਹਲਾ ਪਹਿਲਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੁੱਧ, ਤੀਜੇ ਪਿਆ ਭਾਬੀ ਭੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕੰਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀ ਆ।

ਲਮਰ ਢੋਲ ਲਮਰ ਡਿੱਟ ਮੈਂ ਨਾਨਕ ਜਗ ਤੋਂ ਏਕਾ ਤਬਲਾ ਹਰ ਪੌੜੀ ਤੂੰ ਕਰਤਾ ਪੁਰਖੇ ਅਗੰਮ ਹੈ ਆਪ ਸੇਟੋ ਪਾਤੀ ਰੰਗ ਪਰੰਗ ਪਾਟਨਾ ਬਹੁ ਬਹੁ ਵਿਦ ਪਾਤੀ ਤੂੰ ਜਾਣੇ ਜੇ ਨੋ ਪਾਈਏ ਸਭ ਕੇ ਤੰਬਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਵੇ ਮਰ ਜਾਤੀ ਗੁਰਮਾ ਰੰਗ ਚ ਲੂਲਿਆ

ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੇਵਾ ਬੋਲੇ ਕੰਨੇ ਸੁਰ ਸੁਭਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ ਜੇ ਰਚਿਆ ਤੇ ਨ ਜਾਣੇ।

ਵਿੱਚ ਤੂੰ ਬੋਲੇ ਵਿਣ ਜੋਤੀ ਕੋਈ ਕਿਸ ਕਰਿਓ ਦਿਖਾ ਸਿਆਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੂੜ ਸੁਜਾਣੀ ਹੈ ਪੌੜੀ ਤੁਹਾਡੇ ਆਪੇ ਜਬ ਤੋਂ ਪਾਇਕ ਹੈ ਤੁਹਾਡੇ ਆਪੇ ਧੰਦੇ ਲਾਇਆ ਮੋਠ ਬੋਲੀ ਪਾਇਕ ਹੈ ਤੁਹਾਡੇ ਆਪੋ ਜਬ ਖਵਾਇਆ ਤਿਸ ਨਾ ਅੰਦਰ ਅਗਨ ਹੈ ਨਾ ਤੇ ਪੁਹਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਬੋ ਨਾ ਤੁਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਸੁਖ ਰੱਜਾ ਜਾਂ ਤੁਧ ਪਾਇਆ ਕੁੱਲ ਉਧਾਰੇ ਆਪਣਾ ਤਨ ਜਣੇ ਦੀ ਮਾਇਆ ਸੋਭਾ ਸੁਰ ਸਾਵਣੀ

ਜੋ ਚੱਲਣਾ ਬਿਨ ਹੱਥਾਂ ਕੰਨਾ ਜੀਬੇ ਬਾਜੋ ਬੋਲਣਾ ਇਹ ਜੀਵਤ ਮਰਨਾ ਨਾਨਕ ਪਛਾਣ ਕੇ ਉਦੋਂ ਖਦਮੇ ਮਿਲਣਾ ਮਹੱਲਾ ਦੂਜਾ ਦਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ।

ਨਾਨਕ ਹੈ ਸਿਆਣੀ ਹੈ ਇਉਂ ਕੰਧ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਵੇਖ ਤੁਧਾ ਦੂਜਾ ਖੇਰ ਛਾਇਆ ਓਵੇਂ ਗਰਭ ਉਪਾਇ ਕਹਿ ਲੋਭ ਅੰਤਰ ਜਨਤਾ ਪਾਇਆ ਜੋ ਭਾਵੇ ਤੋਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲੇ ਗੁਰਮੁਖੀ ਤੂੰ ਦੇ ਲਾਇਆ ਕਿ ਖੜੇ ਕਰੇ ਤੇਰੀ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਲਾਇਆ ਪੁੱਤ ਗਲਤ ਘਟੰਬ ਹੈ ਇੱਕ ਅਲਪ ਰਹੇ ਜੋ ਤੂੰ ਦੁਖਾਇਆ ਤੂੰ ਅੰਦਰੋਂ ਬਾਹਰੋਂ ਨਿਰਮਲ ਹੈ ਸੱਚੇ ਨਾਇ ਸਮਾਇਆ ਸਲੋਕ ਮਹਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਅਕਾਸੀ ਉਰਦਰ ਹਾਂ ਸਿਰ ਪਾਰ ਪੁਰ ਕਰ ਕਾਇਆ ਕੱਪੜ ਪੈਰਾਂ ਤੋਂ ਸਦਾ ਕਾਰ ਬੱਗਾ ਰਤਾ ਪਿਆਲਾ ਕਾਲਾ ਬੇਦਾ ਕਰੀ ਬਖਾਰ ਹੋਏ ਕਚੀਲ ਰਹਾ ਮਲ ਤਾਰੀ ਦੁਰਮਤ ਵਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮਹਲਾ ਪਹਿਲਾ ਵਸਤ ਪਖਾਲ ਕਬਾ ਵਸਤ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਂ ਲਗੀ।

ਹੈ ਨਾ ਮੋਹ ਰਾਧੇ ਨਾ ਮੈਂ ਸੋ ਸਮਾਵੇ ਪੌੜੀ ਕਾਇਆ ਸਜੋ ਮੇਲ ਮਲਾਇਆ ਇਨਹੀਂ ਕੀਆ ਵਜੋਗ ਜਿਨੋਂ ਪਾਇਆ ਮੂਰਖ ਭੋਗੇ ਭੋ ਦੁੱਖ ਸੁਭਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ ਹਰ ਕੋ ਸੋ ਵਜੋ ਪਾਇਕ ਪਾਇਆ ਮੂਰਖ ਗੰਦ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਬੇੜ ਝਗੜ ਚੁਕਾਇਆ ਕਰਤਾ ਕਰੇ ਸੋ ਨਾ ਚਲੇ ਚਲਾਇਆ ਸੋ ਮਹਲਾ ਪਹਿਲਾ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੂਠਾ ਆ ਮਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਮਹਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਉਹਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮੰਨ ਲੈ ਛੱਪੜ ਨਾਤੇ ਸਗਵੀ ਮੰਨ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਰ ਹਰ ਨਾਮ ਤੇ ਆਏ ਉਹ ਆਪ ਛੁਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸੇ ਛਡਾਏ ਦੇ ਹਰ ਹਰ ਨਾਮ ਸਭ ਸੇ ਛਡਾਏ ਜਨ ਨਾਨਕ ਤਿਸ ਬਲਹਾਰਣੇ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਵਣ ਖੜਵਾਸਾ ਇੱਕ ਭਗਵਾਨ ਬੇਸ ਕਰ ਫਿਰੇ ਜੋਗੀ ਸੰਨਿਆਸਾ ਅੰਦਰ ਤੇਜਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰੀ ਨਾ ਉਦਾਸਾ ਜਮਕਾਲ ਸਿਰ ਨਾ ਉਤਰੈ ਤ੍ਰੇਵਦ ਮਨਸਾ ਗੁਰਮਤਿ ਕਾਲ ਨਾ ਆਵੇ ਨੇੜੇ ਜੋ ਹੋਵੇ ਦਾਸ ਅੰਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਏ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹਲਾ

ਸਲੋਕ ਮਹੱਲਾ ਪਹਿਲਾ ਮਿਹਰ ਮਸੀਹ ਸਿਦਕ ਮੁਸਕਾ ਮਸੱਲਾ ਮਿਹਰ ਮਸੀਹ ਸਿਦਕ ਮਸੱਲਾ ਹਾਕ ਹਲਾਲ ਪੁਰਾਣਾ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨਾ ਕਰਨੀ ਕਾਬਾ ਸੱਚ ਫਿਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਪਾਵਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰ ਜਾ ਮਰਦਾਰ ਨਾ ਖਾਏ ਗੱਲੀ ਪੇ ਨਾ ਜਾਣੀਏ ਝੂਠੇ ਸੱਚ ਕਮਾਏ ਮਾਰਨ ਪਾਇਆ ਰਾਮ ਪੈ ਕੋਈ ਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ

ਕਰਨੀ ਕਰਮਾ ਆਖੇ ਤਾਂ ਮੁਸਲਮਾਨ ਸਦਾਏ ਨਾਨੇ ਜੇਤੇ ਕੁੜਿਆਰ ਕੁੜੇ ਕੁੜੀ ਭਾਵੇਂ ਪੌੜੀ ਇੱਕ ਰਤਨ ਪਦਾਰਥ ਬਣਦੇ ਕੱਚੇ।

ਜਨਮ ਦੂਜੇ ਪਜ ਮੋਹ ਨਾ ਬੂਝੇ ਬਿਚਾਰਾ। ਇੱਕ ਸਬਾ ਜੋ ਦੂਜਾ ਕੋ ਨਹੀਂ ਅੱਗੇ ਕਰੇ ਪੁਕਾਰਾ, ਇੱਕ ਨਿਰਤਨ ਸਦਾ।

ਮੁਸਲਮਾਨ ਦੀਨ ਮੁਹਾਣੇ ਮਨ ਜੀਵਨ ਕਾ ਪਰ ਵਿੱਚ ਕਾਵੇ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹਲਾ ਚੌਥਾ ਪਰ ਹਰ ਕਾਮ ਗ੍ਰੋਹ ਚੂੜ ਦਿੰਦਾ ਤਜ ਮਾਇਆ ਹੰਕਾਰ ਜਗਾਵੇ ਹੈ ਪਰ ਹਰ ਕਾਮ ਗ੍ਰੋਹ ਚੂੜ ਦਿੰਦਾ ਤਜ ਮਾਇਆ ਮੋਹ ਹੰਕਾਰ ਜਗਾਵੇ ਤਜ ਕਾਮ ਕਾਮਣੀ ਮੋਹ ਤਜੇ ਤਾਂ ਅੰਜਣ ਮਾਇ ਨਿਰੰਜਣ ਪਾਵੇ ਤਜ ਮਾਨ ਅਪਮਾਨ ਪ੍ਰੀਤ ਸੁੱਤ ਦਾਰਾ ਤਜ ਪਿਆਸ ਆਸ ਰਾਮ ਲਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਹਿਤ ਸਿਗਦਾਰ ਕੋਈ ਨਾ ਰਹਿਸੀ ਹੋ ਰਾਜੇ ਰਹੀਤ ਸਿਗਦਾਰ ਕੋਈ ਨਾ ਰਹਿਸੀ ਹੋ ਹੱਡ ਪਟਣ ਬਜਾਰ ਹੁਕਮੇ ਢਹਿਸੀ ਹੋ ਪੱਕੇ ਬੰਗ ਦਵਾਰ ਮੂਰਖ ਜਾਣੇ ਆਪਣੇ ਦਰ ਭਰੇ ਭੰਡਾਰ ਜੀ ਤੇ ਕਖਣੇ ਤਾਜੀ ਰਾਤ ਤੁਖਾਰ ਹਾਥੀ ਭਾਖਰੇ ਬਾਗ ਮਿਲਕ ਕਰ ਬਾਰ ਕਿੱਥੇ ਜੇ ਤੂੰ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲ ਧੀ ਨਾਨਕ ਸੱਚ ਦਤਾਰ ਸਨਾਖਤ ਕੁਦਰਤੀ ਸਲੋਕ ਮਹਲਾ ਪਹਿਲਾ ਨਦੀਆਂ ਹੋਵੇ ਧੇਣਵਾਂ ਸੁੰਮ ਹੋਵੇ ਦੁੱਧ ਪੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਕੀ ਤੂੰ ਹੈ ਸੁਲਾਹਣਾ ਆਖਣ ਲੈ ਨਾ ਚਾਹੋ ਮਹਲਾ ਪਹਿਲਾ ਭਾਰ 18 ਮੇਵਾ ਹੋਵੇ ਗੜਾ ਹੋਏ ਸਵਾਓ ਚੰਦ ਸੂਰਜ ਦੇ ਫਿਰਦੇ ਰੱਖੀਏ ਨੇਤਰ ਹੋਵੇ ਥਾਓ ਵੀ ਤੂੰ ਹੈ ਸਲਾਹਣਾ ਆਖਣ ਲੈਣਾ ਚਾਹੋ ਮਹਲਾ ਪਹਿਲਾ ਜੇ ਦੇਹ ਦੁੱਖ ਲਾਈਏ ਪਾਗਰੇ ਦੋਰਾ ਰੱਦ ਪੀਣੇ ਰਾਜੇ ਸਿਰੇ ਉੱਪਰ ਰਾਜੇ ਰੱਦ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਐਵੇਂ ਜਾਪੇ ਪਾਓ ਵੀ ਤੂੰ ਹੈ ਸਲਾਹਣਾ ਆਖਣ ਲੈਣਾ ਚਾਹੋ ਮਹਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਣ ਨਾਨਕ ਸਭੋ ਜਾਓ ਵੀ ਤੂੰ ਹੈ ਸਲਾਹਣਾ ਆਖਣ ਲੈਣਾ ਚਾਹੋ ਪੌੜੀ ਬਾਦ ਫੈਲੀ ਕੇ ਬਾਨਾ ਖਸਮਣਾ ਜਾਣੀ ਸੋ ਗਈਏ ਦੀਵਾਨਾ ਆਪ ਨਾ ਪਛਾਣੀ ਕੱਲੇ ਪੂਰੀ ਸੰਸਾਰ ਵਾਦੇ ਖੱਪੀ ਹੈ ਵਿਣ ਹੋਵੇ ਵਿਕਾਰ ਪਰਮੇ ਪੱਚੀ ਹੈ ਰਾਹ ਦੋਵੇਂ ਇੱਕ ਜਾਣੇ ਸੋ

ਤਾਂ ਮਰੀਏ ਚੱਖੀ ਹੈ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਹੈ, ਹੁਕਮ ਨੇ ਸਰਦਾਰ ਦਰ ਦੀ ਬਾਣੀ ਹੈ। ਬ੍ਰਹਮਾਨੀ ਹੈ ਕਾਰ ਖਸਮ ਬੜਾਇਆ, ਤਬਲ ਬਾਜ ਵਿਚਾਰ ਸ਼ਬਦ ਸੁਣਾਇਆ। ਇੱਕ ਹੋਵੇ ਅਸਵਾਰ ਇੱਕ ਨਾ

ਸਜਾ ਕਰਨ ਲਾਇਆ ਤਰਜਾ। ਦੋਏ ਪੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਸੇ ਉਭਰੈ ਨਾਨਕ ਅਜਬ ਡਿੱਠ ਮਹਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕਰ ਕੁੱਟ ਬੱਧਾ ਖਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਜਾਏ, ਰਸ ਕਸ ਟੱਟਰ ਪਾਈਏ ਤਪੇ ਤਹਿ ਲਾਏ, ਪੀਸੋ ਫੋਗ ਸੰਭਾਲੀਏ ਜਿੱਥੇ ਅੱਗ ਜਲਾਏ। ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾਂ ਆਏ ਪਾਵੜੀ, ਇੱਕ ਨਾ ਮਰਨਾ ਚਿੱਤ ਆਸ ਕਣੇਰੇ ਆ, ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰੇ ਆ, ਆਪਣੇ ਮਨ ਚਿੱਤ ਕਹਿਣ ਚੰਗੇਰੇ ਆ, ਜਮ ਰਾਜੇ ਨਿੱਤ ਮਨਮੁਖੀ ਰਿਆ, ਮਨਮੋਹ ਲੂਣ ਹਰਾਮ ਕਿਆ ਨਾ ਜਾਣੇ ਹਾਂ, ਬੱਧੇ ਕਰਨ ਸਲਾਮ ਕਸਮ ਨਾ ਪਾਣੇ ਆ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ, ਕਰ ਸੰਤ ਤਖਤ ਸਲਾਮ ਲਿਖਿਆ ਭਾਵ ਸੀ। ਸਲੋਕ ਮਹਲਾ ਪਹਿਲਾ ਸਲੋਕ।

ਸੋਚਣੇ ਸੋਨਾ ਪਾਈਏ ਚੁਣ ਚੁਣ ਕਾ ਵੇਖਾ ਲੋਹਾ ਮਾਰਨ ਪਾਈਏ ਕਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ।

ਨਾ ਦਾਦੇ ਦੇਹੰਦ ਆਦਮੀ ਨਾ ਸਬਦ ਸੇਰ ਜਮੀ ਅਸਤ ਏਕ ਦੂਜੇ ਤੁਈ ਏਕ ਤੁਈ ਏਕ ਤੁਈ ਮਹਲਾ ਪਹਿਲਾ ਨਾ ਸੂਰਸਸ ਮੰਡਲੋ ਨਾ ਸਬਦ ਦੀਪ ਨਾ ਜਲੋ ਅਨ ਪੌਣ ਠੇਲਾ ਕੋਈ ਏਕ ਤੁਈ ਏਕ ਤੁਈ ਮਹਲਾ ਪਹਿਲਾ ਨਾ ਰਿਜੀ ਦਸਤ ਆਵਸ ਕਿਸੇ ਹਮਜਾ ਏਕ ਆਸ ਵਸੇ ਅਗ ਏਕ ਤੁਈ ਏਕ ਤੁਈ ਏਕ ਤੁਈ ਮਹਲਾ ਪਹਿਲਾ ਪਰੰਦੇ ਡੰਗ ਰਾਜਰ ਦਰਦਾ ਭਾਸਕਰ ਦਿਆਂ ਦੇ ਸੋਈ ਏਕ ਤੁਈ ਮਹਲਾ ਪਹਿਲਾ ਨਾਨਕ ਲਾ ਲਿਖਿਆ ਸੋਏ ਮਿਲ ਨਾ ਸਕੇ ਕੋਈ ਕਲਾ ਤਰੇ ਹੈ ਸੋਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰ ਬਜਾਣਿਆ ਗੁਰਬ ਦੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਸਾਣਿਆ ਸੱਚਾ ਸ਼ਬਦ ਸਤ ਸਮਾਣਿਆ ਮਨ ਮੁਸਤ ਦਾ ਕੁੜਿਆਰ ਭਰਮ ਭਲਾਣਿਆ ਬੇਟਾ ਅੰਦਰ ਵਾਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸਤਿਗੁਰੂ ਦੀ ਅਪਾਰ ਬਖਸ਼ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਦੇ ਜਾਗਣੇ ਸਤਿਗੁਰੂ ਨੇ ਬਖਸ਼ ਕੀਤੇ ਨੇ। ਤੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਿੱਤਰ ਦਰਸ਼ਨ ਦੇ ਦੁਆਰੇ ਅਤੇ ਗੁਰੂ ਦੀ ਸੰਗਤ ਦਾ ਸੁਭਾਅ ਪ੍ਰਾਪਤ ਹੋਇਆ। ਨੇਤਨੇ ਅਨੁਸਾਰ ਅੰਮ੍ਰਿਤ ਵੇਲੇ ਸਜ ਦੀਵਾਨਾਂ ਦੀ ਬਾਣੀ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ, ਸਿਰ 'ਤੇ ਮੇਲ ਭਰਿਆ ਹੱਥ ਰੱਖਣ। ਸੋ ਸਮਾਂ ਹੈ ਸਕੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਾ ਗੁਰੂ ਜਥਾ ਸਰਵਣ ਦਰਾਜ ਨੇ ਆ ਸਕੀ ਵਾਰ ਦੇ ਕੀਰਤਨ। ਸੋ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਹਜ਼ੂਰ ਜਾ ਕੇ ਜਥਾ, ਕੱਲ੍ਹ ਲਈ ਖੇਮਾ ਦੇ ਜਾ ਛੱਡਣ, ਕਿਉਂਕਿ ਇੱਕ ਉਹਨਾਂ ਦੀ ਫਲਾਈਟ ਲੇਟ ਹੋ ਗਈ।

ਸਭ ਨੂੰ ਬੇਨਤੀ ਹੈ ਦਰਸ਼ਨ ਦੇਣੇ ਔਰ 20 ਤਰੀਕ ਨੂੰ ਨਵੇਂ ਗੁਰਦੁਆਰੇ ਸਾਹਿਬ ਜੀ ਉਸਾਰੀ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਜਾਏਗਾ। ਤਕਰੀਬਨ 10 ਤੋਂ ਲੈ ਕੇ 12ਵੀਂ ਤੱਕ ਪ੍ਰੋਗਰਾਮ ਹੈ। ਆਪ ਜੀ ਨੂੰ ਬੇਨਤੀ ਆਪ ਜੀ ਨੇ ਹਾਸੀਆਂ ਭਰਨੀਆਂ ਸੁਭਾਓ ਸਰਵੰ ਕਰੀਏ ਆਸਕ ਵਾਰ ਦੇ ਕੀਰਤਨ ਭਾਈ ਸਾਹਿਬ ਦੇ ਜਦੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸ੍ਰਿਸ਼ਟ ਸੋ ਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ

0: ਸਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਮਲਾ ਕੀ ਵਾਰ ਮਹੱਲਾ ਦੂਜਾ
1: ਜੇ ਸੋਚਣ ਦਾ ਉਗਵੈ ਸੂਰਜ ਚੜੇ ਹਜ਼ਾਰ ਤੇ ਚਰਨ ਹੁੰਦੇ ਆ ਗੁਰਬਿਨ ਘੋਰੰਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾਰ ਜਿਉ ਸੁਨੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸੋਨਾ ਫਲੀਏ ਫੁਲੀਏ ਬਪੜੇ ਪੀਤਣ ਵਿੱਚ ਸੁਆਹ ਪਾਉ।

0: ਸੱਚੀ ਤੇਰੀ ਸਿਫਤੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਈ ਨੂੰ ਸੱਚ ਜੋ ਮਰ ਜੰਮੇ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸਚਨਿਆ ਵੱਡੀ ਵਡਿਆਈ ਜਾਂ ਨਚਲ ਥਾਉ ਵੱਡੀ ਵਡਿਆਈ ਜਾਣਿਆ ਲਾਉ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
2: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼

0: ਨਾਮ ਸਮਾਧ ਉਜੜ ਸਮਾਧ ਰਾਮ ਸਮਾਧ ਨੇੜੈ ਸਮਾਧ ਸਮਾਧ ਦੇਖੇ ਹਾਜ਼ਰ ਹਜ਼ੂਰ ਵੇਖ ਉਡਾਣ ਰਿਹਾ ਸਮਾਧ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸਿਕਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪ੍ਰਾਣ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਮਾਣ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ

ਇਹ ਜੀ ਬਹੁਤ ਜਨ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਵਰਦਾਤਾ ਗੁਰੂ ਸਭ ਸੁਣਿਆ ਲੋਕ ਸਿਵਾਇਆ ਸਤਿਗੁਰ ਮੇਰੇ ਸਤਪਾਹ ਜਨ ਵਿੱਚੋਂ।

ਨਾਇਨ ਚੇਲੇ ਨੱਚਣ ਗੋਰੇ ਪੈਰ ਹਲਾਏ ਨੂੰ ਫੇਰਨ ਸਿਰ ਉਡਰਾਵਾ ਝਾਟਾ ਪਾਏ ਵੇਖਾ ਲੋਕ ਹੱਸੈ ਕਰਜਾਏ ਰੋਟੀਆਂ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ।

ਸੇਵਕ ਸੇਵੈ ਕਰਮ ਚੜਾਓ ਪਿੰਨੀ ਰਣ ਜਨਾਮਣ ਚਾਓ ਸਿੱਖੀ ਸਿੱਖਿਆ ਗੁਰ ਵਿਚਾਰਨ ਤਰੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਥਲ ਵਰੋ ਲੇ ਬੋ ਤਿਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈਣਾ ਸਾਹਿਬ ਸੂਹੇ ਚਾੜ ਭਾਈ ਹੈ ਜੰਤ

0: ਭਾਂਡੇ ਇੱਟਾਂ ਕੀਆਂ। ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂਗੇ ਯਾਰ। ਨਾਨਕ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਵਿਚਾਰ ਹੈ ਜੇ ਸੱਚੇ ਸਿਉ ਚਿਤ ਲਾਇਆ।

0: ਬਿਤ ਸੰਜਮ ਦੁਖ ਜਾਏ ਪੌੜੀ।
1: ਸੇਵ ਕੀ ਤਿਸ ਧੋਖੇ ਜਿਨ ਸੱਚੋ ਸੱਚ ਤੇ ਆਇਆ, ਓਨੀ ਮੁੰਦਾ ਪੈਨੁਖ ਸੁਕਰ ਧਰਮ ਤੂੰ ਮਾਇਆ, ਓਨੀ ਦੁਨੀਆ ਤੋੜੇ ਬੰਦਰਾਂ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ ਜਗਲਾ ਨਿਤ ਦੇਵੇ ਚੜੇ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਿਆਈ ਵੱਡਾ ਪਾਇਆ।

0: ਜਿਨ ਕਰਤਾ ਕਰਣਾ ਕੀਆ ਜਿੰਦਾ ਪੇ ਕਰਣੀ ਤਾ ਸੋ ਕਰਤਾ ਜਿੰਦਾ ਕਰੇ ਜਿਨ ਤੋਂ ਪਾਇਆ ਜਗ ਇਸ ਜਵਾਰੀ ਸਵਸ ਤਿਸ ਤਿਸ ਦਿਵਾਨ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਸਾਗ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਲੱਖਣਾ ਪ੍ਰਵਾਨ ਲੱਖ ਤਪ ਪ੍ਰਤੀ ਸਥਾਨ ਸਹਿਯੋਗ ਬੇਬਾਨ ਲੱਖ ਸੂਰਤ ਨੂੰ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਹੁਣ ਜਾਨ ਨਾਨਕ ਮਤੀ ਮਿਥਿਆ ਕਰਮ

ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਪੇਖ ਕੀਆ ਦੇਹੀ ਦੁਖ ਦੀਆ ਸੋਹਵੇ ਜੀ ਆਪਣਾ ਕੀਆ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਰ ਨਾ ਪੈਰੇ ਅਣਸ ਕੈਰੇ ਮੋਣੇ ਦੂਤਾ।

ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਲ ਤਰੈ ਤਨ ਕਰੇ ਹਸ਼ਾ ਤੋਏ ਸੱਚ ਤਾਂ ਪਰ ਜਾਣੀਏ ਜਾਂ ਸੱਟ ਧਰੇ ਪਿਆਰ ਨਾਉ ਸੁਨਮਨ ਰਹਿਸੀਏ ਤਾਂ ਪਾਏ ਮੁਕਤ ਵਾਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਾ ਜੀ ਧਰਤ ਕਾਇਆ ਸਾਧ ਗਰਦ ਦੇ ਕਰਤਵੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣੇ ਜੀ ਕਿ ਕਿਸ ਗੁਣਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸੱਚ

0: ਹੈ ਸਰਬ ਪਾਵਨ ਹੋਏ ਨਾਨਕ ਕੀ ਜੀ ਰੱਖੈ ਕੂੜੈ ਸੋਈ ਨਾ ਕੋਈ ਮਹਲਾ ਪਹਿਲਾ
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਤ ਖੁਸ਼ੀ ਹੈ ਬਹਿ ਬਹਿ ਕਰੇ ਵਿਚਾਰਨ ਦੀ ਰੇਤ ਗਿਆਨ ਮਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਬਾਵੇ ਰੂਪ ਕਰੇ ਜਿਗਾਰੋ ਜਗੋ ਗੇ ਵਾਤਾ ਗਾ ਵਜੋ ਦਾ ਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਿਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੁਰਦਵਾਰ ਜਤੀ ਸਦਾਵੇ ਜੁਗਤ ਨਾ ਛੱਡ ਬਹਿ ਕਰਬਾਰ ਸਭ ਕੋ ਪੂਰਾ ਪੇ ਹੋਵੇ ਘਾਟ ਨਾ ਕੋਈ ਆਖੇ ਪਤ ਪਰਵਾਣਾ ਪਿਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਤੀ

0: ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਣਾ ਸੋ ਕਰਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰਤ।

ਹੈ ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।

ਤਗ ਬਾਹੁ ਕਤੀਏ ਬਾਮਨ ਵਟਿਆਏ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ।

0: ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਸ਼੍ਰੀ ਜਿਤ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸਤਾਨ ਲੈ ਪੂਰੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੰਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਟੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਨ ਝੂਠੇ ਚੁਲੀ ਪ੍ਰੇਣ ਕਹੁ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ
1: ਚਿਤੇਂਦਰ ਸਭ ਕੋ ਵਿਗਨਦਰੀ ਹੇਠ ਚਲਾਇਦਾ ਆਪੇ ਦੀ ਵਡਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਬੇਦਨੀ ਸਿਰੇ ਸੇ ਧੰਦਾ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਦਾ ਦਰ ਮੰਗਣ ਭਿਖ ਨਾ ਪਾਇਦਾ ਦਰ ਮੰਗਣ

ਮਨ ਕਲ ਸੂਤਕ ਲੋਭੈ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੇ ਪਰਤਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜਾਂ ਪੁਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਪਰ ਮੈਂ ਦੂਜੇ ਲੱਗੇ ਜਾਏ ਜੇ ਮਨ ਮਰਨਾ ਹੁਕਮੈ ਭਾਣੇ ਆਵੇ ਜਾਏ ਕਾਣਾ ਪੀਣਾ ਪਵਿੱਤਰ ਹੈ ਜੇ ਤੋਣ ਰਿੜਕ ਸੰਭਾਏ ਨਾਨਕ ਜਿਨੀ ਗੁਰਮੁਖ ਪੂਜਿਆ ਤਿਨਾ ਸੂਤਕ ਨਾਹੀਂ ਪੌੜੀ।

ਸਹਿ ਰੰਗ ਰੂਪ ਵਿੱਚ ਪਪੀਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਜੇ ਨਾ ਦਰਬਾਰ ਟੁਕਰ ਖਰਚ ਮੰਗਾ ਜੱਬੇ ਦੇ ਤਾਂ ਖਾਇ ਦੀ ਬਾਣੇ ਕੋ ਕਲਮੇ ਕਾ ਮਾਤਮਾ ਮੇਲ ਦਰ ਲੈ ਲੇਖਾ ਪੀੜ ਛੁੱਟੇ।

ਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚਹੁੰ ਸਭ ਜਾਦੇ ਆ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਤ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ।

ਸੰਸਰੀਆ ਸਚਗਿਵਾਰ ਦੇ ਕੀਰਤਨ ਦੀ ਸੇਵਾ ਹੋਈ। ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਹੋਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਸਬੱਧ ਦੇ ਕਾਰਜ ਰਾਸ ਕਰਨੇ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਵਿੱਤਰ ਹਤਾਤਾ ਜੀ ਦਰੋਂ ਘਰੋਂ ਵਰਸਾਏ ਭਾਈ ਰੁਪਿੰਦਰ ਸਿੰਘ ਘੁੰਮਣ ਤੰਦਰੁਸਤੀ ਦੇਹ ਰੋਗਤਾ ਦੀ ਅਰਦਾਸ ਬੇਨਤੀ ਮਿਹਰ ਕਰੋ, ਰਹਿਮਤ ਕਰੋ ਰੁਪਿੰਦਰ ਸਿੰਘ ਤੇ ਮਿਹਰ ਭਰਿਆ ਹੱਥ ਰੱਖਣਾ, ਕੀਤੇ ਹੋਏ ਆਪਰੇਸ਼ਨ ਵਿੱਚ ਕਾਮਯਾਬੀ ਸਫਲਤਾ ਤੇ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਆਉਣ ਵਾਲੇ ਸਮੇਂ ਭਾਈ ਰੁਪਿੰਦਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ ਕੇ ਪਰਿਵਾਰ ਵਿੱਚ ਸੁੱਖ ਵਰਤਾਉਣਾ, ਅੰਗ ਸੰਗ ਸਾਹੀਓ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਤ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮੇਲੋ।

ਵਾਹਿਗੁਰੂ ਜੀ ਅਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ।

ਕਰਨ ਕੋਇ ਜਗ ਬਪੜੋ, ਹਿਨ ਦੂਜੈ ਭਗਤ ਵਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਿਸੰਗ ਜੀ ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਦਾਰੇ ਤੇ ਗੁਰੂ ਜੀ ਸਿੰਘ ਦਾ ਸੁਭਾਅ ਪ੍ਰਾਪਤ ਹੋਇਆ। ਸਜੇ ਦੀਵਾਨਾਂ ਵਿੱਚ ਆਪ ਜੀ ਨੇ ਲਾਹੀ ਬਾਣੀ ਦੇ ਪਾਠ ਉਪਰੰਤ ਆਸਕ ਵਿਵਾਦ ਕੀਰਤਨ ਸ਼ਰਵਣ ਕੀਤੇ, ਰਾਸ ਪ੍ਰਾਪਤ ਕੀਤਾ। ਉਪਰੰਤ ਸਰਬੱਤ ਦੇ ਭਲੇ ਲਈ ਪੰਡਿਤ ਚੜ੍ਹਦੀ ਕਲਾ ਅਤੇ ਭਾਈ ਰਵਿੰਦਰ ਸਿੰਘ ਦੀ ਤੰਦਰੁਸਤੀ ਦੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰਾਂ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਸੋ ਬਣੇ ਪ੍ਰੋਗਰਾਮ ਸਾਰੇ ਸਵਾਵਨ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਸਵਾਵ ਬੜੇ ਪਿਆਰ ਨਾਲ ਸਰਵਣ ਕਰੀਏ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੋ ਨੀਂਹ ਪੱਥਰ ਗੁਰਦੁਆਰਾ ਸਾਹਿਬ ਦਾ ਨਵਾਂ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਹੈ 20 ਤਰੀਕ ਨੂੰ ਹੈ, ਐਤਵਾਰ ਨੂੰ। ਉਸ ਲਈ ਜੋ ਦੀਵਾਨ ਆਰੰਭ ਹੋ ਚੁੱਕੇ ਨੇ ਗੁਰਦੁਆਰਾ ਸਾਹਿਬ ਵਿਖੇ, ਸੋ ਸ਼ਾਮ ਦੇ ਦੀਵਾਨ ਵਿੱਚ ਭਾਈ ਲਖਵਿੰਦਰ ਸਿੰਘ ਦਰਬਾਰ ਸਾਹਿਬ ਵਾਲਾ ਹਜ਼ੂਰ ਰਾਗੀ ਜੱਥਾ ਅੱਜ 7:30 ਤੋਂ 8:30 ਵਜੇ ਤੱਕ ਕੀਰਤਨ ਕਰਨਗੇ। ਕੱਲ੍ਹ ਉਹਨਾਂ ਦੀ ਕੋਈ ਸਿਹਤ ਠੀਕ ਨਹੀਂ ਸੀ, ਇਸ ਕਰਕੇ ਕੱਲ੍ਹ ਦਾ ਦੀਵਾਨ ਨਹੀਂ ਸੀ ਕਰ ਸਕੇ। ਇਸ ਲਈ ਗੁਰਦੁਆਰਾ ਵੱਲੋਂ ਵੀ ਆਪ ਸਾਰੇ ਖਿਮਾ ਮੰਗਦੇ ਹਾਂ, ਕਿਉਂਕਿ ਸਿਹਤ ਹੈ, ਇੱਕ ਫਲਾਈਟ ਵੀ ਲੇਟ ਹੋ ਗਈ, ਦੂਸਰਾ ਸਿਹਤ ਥੋੜ੍ਹੀ ਜਿਹੀ ਉਹਨਾਂ ਡਾਊਨ ਹੋ ਗਈ, ਇਸ ਕਰਕੇ ਅੱਜ ਉਹਨਾਂ ਨੇ ਕੀਰਤਨ ਕਰਨਾ। ਸੋ ਸਭ ਨੂੰ ਬੇਨਤੀ ਹੈ ਆਪ ਜੀ ਨੇ ਸਹਿਯੋਗ ਬਖਸ਼ਣਾ, ਔਰ ਐਤਵਾਰ ਨੂੰ ਸਭ ਨੂੰ ਬੇਨਤੀ ਕਿ ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰ ਕੇ ਨਵੀਂ ਉਸਾਰੀ ਵਿੱਚ ਆਪਣਾ ਸਹਿਯੋਗ ਬਖਸ਼ ਕੇ ਨਿਹਾਲ ਕਰਨਾ ਜੀ। ਆਓ ਸਰਵਣ ਕਰੀਏ ਕਥਾ ਅੱਜ ਦੇ ਮੁੱਖ ਭਾਗ ਦੀ ਭਾਈ ਸਾਹਿਬ ਜੀ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ।

జుగో జుగ టాలు చవర్ శతర్ తఖత్ దే మాలక్ హాజరా హజూర్ జారా జూర్ శబ్ద గురు ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ

ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ ਸਮਾਂ ਹੈ। ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਦਾ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਜੋ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਜਿੰਨੇ ਸ੍ਰੀ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ,

ਸਾ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 597 ਅਤੇ 98 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦੀ ਰਹਾਓ ਵਾਲੀ ਪੰਕਤੀ ਦੇ ਵਿੱਚ ਬੋਲ ਰੱਖੇ ਨੇ ਘੱਟ ਘੱਟ ਰਵ ਰਹੇ ਆ ਬਨਵਾਰੀ

महाराज ने फरमाया जल थल मैयल, जल विच थल विच जिन्हों आपां कहने धरती उत्ते, धरती दे तल उत्ते, पुलाड़ विच, आकाश विच गुप्तो वरता है, गुप्त रूप विच वरत रहा है। ते जे दिदार करने ने महाराज कहिंदे गुरु शब्दी देख निहारी जीओ, गुरु दे शब्द द्वारा वो अकाल पुरख वाहिगुरु जिहड़ा हर एक दे अंदर है, जल थल मैयल धरती आकाश पलाड़ पताल विच रमिया है, गुरु दे शब्द द्वारा उहदे दर्शन हुंदे ने। धन गुरु ग्रंथ साहिब महाराज की बाणी जदों भी रब्बी ददारियां दी गल करदी है ते सतगुर ने डंके दी चोट उत्ते इह गल आखी है कि भाई गुरु तो बिना उस स्वामी करता पुरख दे दर्शन नहीं हो सकते। वह जिहड़ा अदृष्ट है, जिहड़ा अगोचर है, जे उन्हूं पकड़ना होवे, जे उहदे नाल मिलाप करना होवे ते गुरु दा शब्द ही ऐसा तरीका है, ऐसी जुगत है जिहदे नाल उस अदृष्ट अगोचर नूं पकड़िया जा सकता है। महाराज बाणी विच एक थां उत्ते बड़ा कीमती बोल रखदे ने, उह कहिंदे गुर पारस हम लो, गुरु पारस है, गुरु दा शब्द पारस है, असीं लोहे हां, जिवें लोहा पारस नूं मिल के कंचन हो जांदा है, मैं भी गुरु दे शब्द नूं मिल के सोने दा सोने वर्गा हो गया। गुर पारस हम लो मिल कंचन होया राम, ज्योति ज्योत मिलाए काया गढ़ सोया राम। जिवें पारस दे नाल लोहा खह के सोना बन जांदा है, महाराज कहिंदे तिवें गुरु दे राही परमात्मा दी जोत विच अपनी जिंद नूं मिला के साडा ये जिहड़ा शरीर रूपी किला है ये सुंदर बन जाता है, सोहना बन जाता है। तो गुरु वो जरिया है, गुरु वो तरीका है, गुरु कोल वो टकनीक है। महाराज ने आख्या काया गढ़ सोया मेरा प्रभ मोहिया, क्यों सास ग्रास विसारिया, जिस जीव नूं मेरे प्रभु ने अपने प्रेम विच जोड़ लिया उदा शरीर रूपी किला सोहना बन गया। उसने हर एक साह हर एक गिराई दे नाल उस रब नूं चेते रखिया ते ऐसे रब नूं उहने कदी भी भुलाया नहीं। तो महाराज ने आख्या वह जिहड़ा अदृष्ट सी, जिहड़ा दिसदा नहीं सी, वेखो चीज़ दिसदी होवे ते पकड़ विच आ जांदी है, जिहड़ी दिसदी नहीं उहनूं किद्दां पकड़ोगे। तो महाराज ने आख्या अदृष्ट वह जिहड़ा अदृष्ट है, अगोचर है। अगोचर का अर्थ है जिथों तक ज्ञान इंद्रियां की पहुँच नहीं, जिवें सानू अखां राही ज्ञान हुंदा है, हाथ नाल स्पर्श करके असीं किसी चीज़ का ज्ञान प्राप्त करते हैं, बिल्कुल इसे तरीके नाल जुबान नाल चख के बंदा ज्ञान प्राप्त करता है, कन्नां विच धुन पैंदी है ते बंदा ज्ञान प्राप्त करता है, नक नाल बंदे ने सुंघिया ते ज्ञान प्राप्त किया। तो आपां फाइव सेंसेस इन्हां नूं कहिंदे आ, वी सुंघना, सुनना, तकना, छूना ते जुबान दे नाल चखना। महाराज ने आख्या वह अगोचर है। अगोचर का अर्थ है भी रब नूं सुंघिया नहीं जा सकता, उहनूं कोई इदां नहीं भी कोई सनिफिंग कर लवेगा, कोई सुंघ लवेगा भी इत्थे रब है। हाँ, दुनिया ने जिहड़ियां चीज़ां रब लई बणाईआं, रब की पूजा लई विशेष रूप विच बणाईआं, उहनूं जरूर सुंघिया जा सकदा है, पर रब नूं सुंघिया नहीं जा सकदा। जिवें तुसीं आम वेखो किधरे वड्डे वड्डे घिओ दीआं जोतां जग रहीआं ने, उन्हां जोतां तों निकलदी हुई गंध, उत्थों निकलदी हुई जिहड़ी समैल है, उहनूं असीं नक दे नाल सुंघ के इह अंदाजा नहीं ला सकदे भी परमेशर भी इत्थे है। कोई बंदा
ਧੂਫਾਂ ਤੇ ਅਗਰਬੱਤੀਆਂ ਨੂੰ ਤੁਖਾਉਂਦਾ ਹੈ ਤੇ ਅਸੀਂ ਸੁੰਘ ਕੇ ਨਹੀਂ ਕਹਿ ਸਕਦੇ ਵੀ ਪਰਮੇਸ਼ਰ ਇੱਥੇ ਹੈ, ਕਿਉਂਕਿ ਉਹ ਸੁੰਘਣ ਦਾ ਵਿਸ਼ਾ ਨਹੀਂ ਹੈ। ਅਸੀਂ ਬਹੁਤ ਵੱਡੀਆਂ ਅੱਖਾਂ ਦੇ ਨਾਲ ਮੂਰਤੀਆਂ ਵੇਹਨੇ ਆ, ਪਰ ਉਹਨਾਂ ਅੱਖਾਂ ਨਾਲ ਮੂਰਤੀ ਨੂੰ ਤੱਕ ਕੇ ਬੰਦਾ ਇਹ ਨਹੀਂ ਕਹਿ ਸਕਦਾ ਇਹ ਪਰਮੇਸ਼ਰ ਹੈ, ਇਹ ਰੱਬ ਹੈ। ਅਸੀਂ ਕੰਨਾਂ ਨਾਲ ਮੰਦਰ ਦੀਆਂ ਘੰਟੀਆਂ ਵੱਜਦੇ ਹੋਏ ਸੰਖ ਨਗਾਰੇ ਬਹੁਤ ਕੁਝ ਸੁਣਦੇ ਹਾਂ, ਪਰ ਰੱਬ ਨੂੰ ਇਹਨਾਂ ਕੰਨਾਂ ਨਾਲ ਕਿਸੇ ਨਾਦ ਦੁਆਰਾ ਸੁਣਿਆ ਨਹੀਂ ਜਾ ਸਕਦਾ। ਤੋ ਮਹਾਰਾਜ ਬਾਣੀ ਵਿੱਚ ਬੜੇ ਕੀਮਤੀ ਖਿਆਲ ਦਿੰਦੇ ਨੇ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਵੇਖਣ ਦਾ ਵਿਸ਼ਾ ਨਹੀਂ, ਰੱਬ ਕੰਨਾਂ ਨਾਲ ਸੁਣਨ ਦਾ ਵਿਸ਼ਾ ਨਹੀਂ, ਰੱਬ ਜਿਹੜਾ ਹੈ ਜ਼ੁਬਾਨ ਨਾਲ ਚੱਖਣ ਦਾ ਵਿਸ਼ਾ ਨਹੀਂ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਚੱਖਦੇ ਹਾਂ ਜ਼ੁਬਾਨ ਦੇ ਰਾਹੀਂ, ਹੁਣ ਏਦਾਂ ਨਹੀਂ ਹੋ ਸਕਦਾ ਵੀ ਬੰਦਾ ਕਵੇ ਮੈਂ ਜ਼ੁਬਾਨ ਦੇ ਨਾਲ ਰੱਬ ਨੂੰ ਚੱਖ ਲਵਾਂਗਾ, ਨਹੀਂ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਦਿਸਦਾ ਨਹੀਂ, ਜਿਹੜਾ ਅਗੋਚਰ ਹੈ, ਮਹਾਰਾਜ ਫਿਰ ਉਹਦਾ ਮਿਲਾਪ ਕਿਵੇਂ ਹੋਵੇ? ਤੇ ਵੇਖੋ ਗੁਰਦੇਵ ਸਾਧ ਸੰਗਤ ਕੀ ਕਹਿੰਦੇ ਨੇ, ਆਖਿਆ ਅਦ੍ਰਿਸ਼ਟ ਅਗੋਚਰ ਪਕੜਿਆ, ਪਕੜਿਆ ਦਾ ਮਤਲਬ ਹੈ ਉਹ ਮੇਰੇ ਵਸ ਵਿੱਚ ਆ ਗਿਆ। ਜਿਵੇਂ ਸਤਿਗੁਰ ਦੀ ਬਾਣੀ ਨੇ ਕਿਹਾ ਤੂੰ ਭਗਤਾਂ ਕਹਿ ਵਸ, ਰੱਬ ਦੇ ਭਗਤਾਂ ਦੇ ਵਸ ਵਿੱਚ ਆ ਗਿਆ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਮੈਂ ਉਸ ਅਦ੍ਰਿਸ਼ਟ ਨੂੰ ਜਿਹੜਾ ਨਜ਼ਰ ਨਹੀਂ ਸੀ ਆਉਂਦਾ, ਜਿਹੜਾ ਅਗੋਚਰ ਸੀ, ਉਹਨੂੰ ਆਪਣੀ ਪਕੜ ਵਿੱਚ ਲੈ ਆਂਦਾ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਮਹਾਰਾਜ ਨੇ ਆਖਿਆ ਹੋ ਸਤਿਗੁਰ ਕਹਿ ਬਲਿਹਾਰੀਐ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਜਿਹੜਾ ਦਿਸਦਾ ਨਹੀਂ ਸੀ, ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਸੀ, ਮੈਂ ਉਹਨੂੰ ਪਕੜ ਲਿਆ, ਉਹ ਮੇਰੇ ਵਸ ਵਿੱਚ ਆ ਗਿਆ। ਤੋ ਸਤਿਗੁਰੂ ਮਹਾਰਾਜ ਅਸੀਂ ਵੀ ਜੇ ਇਸ ਮਾਰਗ ਉੱਤੇ ਚੱਲਣਾ ਹੋਵੇ ਤੇ ਕਿਵੇਂ ਰੱਬ ਵਿੱਚ ਵਸ, ਰੱਬ ਵਸ ਵਿੱਚ ਆਵੇਗਾ? ਵੇਖੋ ਮਹਾਰਾਜ ਨੇ ਅੱਗੇ ਆਖਿਆ ਸਤਿਗੁਰ ਆਗੈ ਸੀਸ ਭੇਟ ਦਿਓ। ਆਖਿਆ ਗੁਰੂ ਦੇ ਅੱਗੇ ਆਪਣਾ ਸੀਸ ਭੇਟਾ ਕਰ ਦੇ, ਇਹਦਾ ਅਰਥ ਹੈ ਆਪਣੇ ਆਪੇ ਨੂੰ ਸਰੈਂਡਰ ਕਰ ਦੇ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵੈ। ਆਖਿਆ ਮੈਂ ਆਪਣਾ ਸੀਸ ਭੇਟ ਕਰਦਿਆਂ ਆਪਣੇ ਗੁਰੂ ਦੇ ਅੱਗੇ, ਸਤਿਗੁਰ ਆਗੈ ਸੀਸ ਭੇਟ ਦਿਓ, ਸੀਸ ਦੀ ਭੇਟਾ ਦੇ ਦੇਵਾਂ ਜੇ ਸਤਿਗੁਰ ਸੱਚੇ ਭਾਵੈ। ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਉੱਤੇ ਦਇਆ ਕਰੇ, ਮਿਹਰ ਕਰੇ ਤੇ ਮੇਰਾ ਮਿਲਾਪ ਉਸ ਰੱਬ ਦੇ ਨਾਲ ਹੋ ਜਾਵੇ। ਸਤਸੰਗਤ ਖਿਆਲ ਕਰਿਓ, ਕੱਲ ਵੀ ਆਪਾਂ ਇਸ ਚੀਜ਼ ਨੂੰ ਵਿਚਾਰਿਆ ਸੀ, ਉਹਦੇ ਵਿੱਚ ਮਹਾਰਾਜ ਨੇ ਅੱਸੂ ਦੇ ਮਹੀਨੇ ਦੀ ਗੱਲ ਕੀਤੀ ਜਿਹਦੀ ਪ੍ਰਾਰੰਭਤਾ ਹੋਈ। ਮਹਾਰਾਜ ਨੇ ਆਖਿਆ ਅੱਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਤੇ ਉਦੋਂ ਮੈਂ ਇਹ ਜ਼ਿਕਰ ਕੀਤਾ ਸੀ ਅੱਸੂ ਦੀ ਮਿੱਠੀ ਰੁੱਤ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੇ ਲਈ ਅੰਦਰ ਹੁਲਾਰਾ ਵੱਜਾ ਵੀ ਉਹਨੂੰ ਕਿਵੇਂ ਮਿਲਿਆ ਜਾਵੇ, ਉਹਦੀ ਪ੍ਰਾਪਤੀ ਕਿਵੇਂ ਹੋਵੇ। ਬਚਨ ਆਪਾਂ ਬਾਣੀ ਦੇ ਵਿਚਾਰੇ ਸੀ, ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਦਰਸ਼ਨ ਪਾਵਾਂ, ਮੈਂ ਕਿਹੜੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾਂ, ਮੈਂ ਮਨ ਵੱਡੀ ਆਸ ਹਰੇ। ਵੇਖੋ ਇੱਕ ਦਰਸ਼ਨ ਆਪਾਂ ਹਰ ਰੋਜ਼ ਕਰਦੇ ਹਾਂ ਇਹਨਾਂ ਅੱਖਾਂ ਦੇ ਨਾਲ, ਜਿਹੜੇ ਬਾਹਰੀ ਦਰਸ਼ਨ ਨੇ ਬੜੀ ਚੰਗੀ ਗੱਲ ਹੈ, ਪਰ ਇੱਕ ਦਰਸ਼ਨ ਨੇ ਜਿਸ ਦਿਨ ਅਸੀਂ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਲਾ ਲਿਆ। ਤੋ ਇਹ ਦੋ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ, ਇੱਕ ਦਰਸ਼ਨ ਹਨ ਮੈਂ ਤੁਹਾਡੇ ਕਰ ਰਿਹਾ, ਤੁਸੀਂ ਮੇਰੇ ਕਰ ਰਹੇ ਹੋ, ਇੱਕ ਦਰਸ਼ਨ ਹੁੰਦੇ ਨੇ ਜਦੋਂ ਤੁਸੀਂ ਕਿਸੇ ਨੂੰ ਜਾਣ ਲੈਂਦੇ ਹੋ। ਤੋ ਇਹਨਾਂ ਦੋ ਦਰਸ਼ਨਾਂ ਦੇ ਵਿੱਚ ਇੱਕ ਫਰਕ ਹੁੰਦਾ। ਅਜੇ ਕੀ ਹੁੰਦਾ ਹੈ ਵੀ ਕਈ ਵਾਰ ਅਸੀਂ ਗੁਰੂ ਦੇ ਦਰ ਉੱਤੇ ਆਉਂਦੇ ਹਾਂ, ਇਹਨਾਂ ਅੱਖਾਂ ਦੇ ਨਾਲ ਤੱਕ ਕੇ ਗੁਰੂ ਦੇ ਅੱਗੇ ਸੀਸ ਨਮਾਉਂਦੇ ਹਾਂ, ਕੋਈ ਸੇਵਾ ਕਰਦਾ ਹੈ। ਇੱਕ ਦਰਸ਼ਨ ਨੇ ਜਦੋਂ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸ਼ਬਦਾਂ ਨੂੰ ਪੜ੍ਹਨਾ ਤੇ ਵਿਚਾਰਨਾ ਸ਼ੁਰੂ ਕਰ ਦਿੱਤਾ। ਤੋ ਇਹ ਅਗਲਾ ਸਟੈਪ ਹੈ ਦਰਸ਼ਨ ਦਾ। ਜਿਵੇਂ ਕਿਸੇ ਬੰਦੇ ਨਾਲ ਸਭ ਤੋਂ ਪਹਿਲਾਂ ਆਪਾਂ ਹੈਲੋ ਆਏ ਕਰਦੇ ਹਾਂ, ਉਹਦੇ ਨਾਲ ਹੱਥ ਮਿਲਾਇਆ, ਕੋਈ ਫਤਿਹ ਦੀ ਸਾਂਝ ਹੋਈ, ਫਿਰ ਜਦੋਂ ਉਹਦੇ ਨਾਲ ਵਿਚਾਰ ਚੱਲੀ ਹੈ ਤੇ ਤੁਹਾਨੂੰ ਉਹਦੇ ਅੰਦਰੂਨੀ ਰੂਪ ਦੇ ਦਰਸ਼ਨ ਹੋਏ। ਤੇ ਜੇ ਕਿਸੇ ਬੰਦੇ ਦੇ ਦਰਸ਼ਨ ਕਰਨੇ ਹੋਣ ਜਾਂ ਕਿਸੇ ਬੰਦੇ ਬਾਰੇ ਜਾਣਨਾ ਹੋਵੇ, ਤੁਸੀਂ ਆਮ ਵੇਖੋ 2-4-10 ਦਿਨਾਂ ਵਿੱਚ ਪਤਾ ਨਹੀਂ ਲੱਗਦਾ, 3-4 ਮਹੀਨਿਆਂ ਵਿੱਚ ਤੁਹਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਹੈ, ਪਤਾ ਨਹੀਂ ਲੱਗਦਾ। 5-6 ਮਹੀਨੇ ਜਾ ਕੇ ਜਦੋਂ ਤੱਕ ਤੁਸੀਂ ਪੂਰੇ ਘੁਲ ਮਿਲ ਜਾਂਦੇ ਹੋ, ਤੁਹਾਨੂੰ ਬੰਦੇ ਦਾ ਅਸਲੀ ਸੁਭਾਅ ਪਤਾ ਲੱਗ ਜਾਂਦਾ
ਦਰਸ਼ਨਾਂ ਨੂੰ ਵੀ ਚਿਰ ਲੱਗਦਾ। ਫਿਰ ਬੰਦਾ ਕਹਿੰਦਾ ਨਹੀਂ, ਜਿਸ ਤਰੀਕੇ ਨਾਲ ਮੈਂ ਮਹੀਨਾ ਪਹਿਲਾਂ ਮਿਲਿਆ ਸੀ ਉਦਾਂ ਦਾ ਇਹ ਹੈ ਨਹੀਂ। ਪਹਿਲਾਂ ਤੇ ਬੜਾ ਸ਼ਾਂਤ ਚਿੱਤ ਵੀ ਸੀ, ਪਰ ਹੁਣ ਮੈਨੂੰ ਇਹ ਪਤਾ ਲੱਗ ਗਿਆ ਇਹਦੇ ਅੰਦਰ ਕ੍ਰੋਧ ਵੀ ਹੈ, ਇਹਦੇ ਅੰਦਰ ਲੋਭ ਵੀ ਹੈ, ਇਹਦੇ ਅੰਦਰ ਹੰਕਾਰ ਵੀ ਹੈ, ਹੁਣ ਇਹ ਉਦਾਂ ਦਾ ਨਹੀਂ ਰਿਹਾ। ਤੋ ਤੁਸੀਂ ਦਰਸ਼ਨ ਕਰ ਲਏ। ਤੋ ਇਹਨਾਂ ਦਰਸ਼ਨਾਂ ਨਾਲ ਕੀ ਵਾਪਰਦਾ ਹੈ? ਜਾਂ ਤੇ ਤੁਸੀਂ ਪੱਕੇ ਉਹਦੇ ਨਾਲ ਜੁੜ ਜਾਓਗੇ ਜਾਂ ਪੱਕੇ ਟੁੱਟ ਜਾਓਗੇ। ਦੋ ਗੱਲਾਂ ਹੋ ਗਈਆਂ ਨਾ, ਜਾਂ ਪੱਕੇ ਜੁੜ ਗਏ ਤੇ ਜਾਂ ਪੱਕੇ ਟੁੱਟ ਗਏ। ਤੋ ਗੁਰੂ ਦੇ ਦਰਸ਼ਨ ਐਸੇ ਦਰਸ਼ਨ ਨੇ ਜਿਸ ਦਿਨ ਅਸੀਂ ਉਹ ਦਰਸ਼ਨ ਕਰ ਲਏ ਜਿਹਨੂੰ ਮਹਾਰਾਜ ਨੇ ਆਖਿਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਆਖਿਆ ਉਦਨ ਜੀਵਨ ਮਿਲੇਗਾ। ਉਦੋਂ ਏਦਾਂ ਮਹਿਸੂਸ ਹੋਵੇਗਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਦੋਂ ਇੱਕ ਏਦਾਂ ਮਹਿਸੂਸ ਹੋਵੇਗਾ ਵੀ ਜੇ ਇੱਕ ਪਲ ਤੈਨੂੰ ਮਿਲਿਆ ਨਹੀਂ ਤੇ ਏਦਾਂ ਹੈ ਵੀ ਜਿਵੇਂ ਮੈਨੂੰ 50 ਸਾਲ ਹੋ ਗਏ ਹੁਣ ਤੈਨੂੰ ਮਿਲੇ ਨੂੰ। ਤੋ ਉਹ ਦਰਸ਼ਨ ਵੱਖਰੇ ਨੇ। ਤੋ ਮਹਾਰਾਜ ਨੇ ਆਖਿਆ ਮੈਂ ਮਨ ਵੱਡੀ ਆਸ ਹਰੇ, ਮੇਰੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਆਸ ਹੈ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਦਰਸ਼ਨ ਪਾਵਾਂ, ਹੋਂ ਜਾਏ ਪੁੱਛਾਂ ਆਪਣੇ ਸਤਿਗੁਰੈ। ਗੁਰ ਪੁੱਛ, ਗੁਰੂ ਨੂੰ ਪੁੱਛ ਕੇ ਮਨ ਮੁਗਧ ਸਮਝਾਵਾਂ, ਮੈਂ ਆਪਣੇ ਮੂਰਖ ਮਨ ਨੂੰ ਸਮਝਾਵਾਂ, ਭੁੱਲਾ ਮਨ ਸਮਝੈ ਗੁਰ ਸ਼ਬਦੀ। ਜਿਹੜਾ ਇਹ ਭੁੱਲਾ ਹੋਇਆ ਮਨ ਹੈ ਨਾ, ਜਿਹੜਾ ਭਟਕਦਾ ਮਨ ਹੈ ਰੱਬ ਦੇ ਮਿਲਾਪ ਲਈ ਜਿਹੜਾ ਵਿਲਕਦਾ ਫਿਰਦਾ ਹੈ, ਇਹ ਗੁਰੂ ਦੇ ਸ਼ਬਦ ਦੁਆਰਾ ਉਸ ਰਸਤੇ ਉੱਤੇ ਪਵੇਗਾ। ਤੋ ਮਹਾਰਾਜ ਅੱਜ ਵੀ ਰਹਾਉ ਵਾਲੀ ਪੰਕਤੀ ਵਿੱਚ ਕਹਿ ਰਹੇ ਨੇ, ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਜੇ ਉਹਨੂੰ ਨਿਹਾਰਨਾ ਹੈ, ਜੇ ਉਹਨੂੰ ਤੱਕਣਾ ਹੈ, ਤੇ ਗੁਰੂ ਦਾ ਸ਼ਬਦ ਹੀ ਹੈ ਜਿਹਦੇ ਦੁਆਰਾ ਤੁਸੀਂ ਤੱਕ ਸਕਦੇ ਹੋ। ਭੁੱਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਫਿਰ ਅਗਲੀ ਗੱਲ ਆਖੀ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿੱਤ ਲਾਏ। ਹੋਂ ਸਭ ਵੇਸ ਕਰੀ ਪਿਰ ਕਾਰਨ, ਮੈਂ ਬੜੇ ਵੇਸ ਕਰਦੀ ਹਾਂ, ਬਾਹਰ ਦੇ ਬੜੇ ਵਿਖਾਵੇ ਕਰਦੀ ਹਾਂ, ਬਾਹਰ ਦੇ ਬੜੇ ਭੇਖ ਕਰਦੀ ਹਾਂ। ਕਿਹਦੇ ਕਾਰਨ? ਆਪਣੇ ਪਤੀ ਦੇ ਕਾਰਨ, ਇਸ ਪਰਮੇਸ਼ਰ ਦੇ ਕਾਰਨ। ਹੋਂ ਸਭ ਵੇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ, ਕਿਤੇ ਮੈਂ ਹਰੀ ਸੱਚੇ ਨੂੰ ਭਾ ਜਾਵਾਂ। ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਪਰ ਉਹ ਜਿਹੜਾ ਪਿਰ ਮੇਰਾ ਪਤੀ ਹੈ, ਉਹ ਆਪਣੀ ਮਿਹਰ ਦੀ ਨਿਗਾਹ ਨਾਲ ਮੈਨੂੰ ਵੇਂਹਦਾ ਹੀ ਨਹੀਂ। ਜਿਵੇਂ ਕੋਈ ਬੰਦਾ ਕਿਸੇ ਦੇ ਸਾਹਮਣੇ ਕਿਸੇ ਦੀ ਨਿਗਾਹ ਵਿੱਚ ਆਉਣ ਲਈ ਬਹੁਤ ਯਤਨ ਕਰੇ, ਆਮ ਹੁੰਦਾ ਹੈ ਨਾ। ਕੋਈ ਪੋਲੀਟੀਕਲ ਲੀਡਰ ਹੋਵੇ ਨਾ ਜੀ ਵੱਡਾ, ਤੇ ਉਹਦੀ ਨਿਗਾਹ ਦੇ ਵਿੱਚ ਆਉਣ ਲਈ ਜਿਹੜੇ ਛੋਟੇ ਮੋਟੇ ਲੀਡਰ ਹੁੰਦੇ ਨੇ ਉਹਦੀ ਚਮਚਾਗਿਰੀ ਕਰਦੇ ਨੇ, ਉਹਦੀ ਨਿਗਾਹ ਦੇ ਵਿੱਚ ਆਉਣ ਲਈ ਉਹ ਕੋਈ ਵਿਖਾਵਾ ਕਰਦੇ ਨੇ, ਉਹਦੀ ਨਿਗਾਹ ਦੇ ਵਿੱਚ ਆਉਣ ਲਈ ਕਈ ਵਾਰ ਉਹ ਡਾਂਗਾਂ ਸੋਟੇ ਵੀ ਖਾਂਦੇ ਨੇ ਵੀ ਕਿਸੇ ਤਰੀਕੇ ਨਾਲ ਮੈਂ ਆਪਣੇ ਲੀਡਰ ਦੀ ਨਿਗਾਹ ਵਿੱਚ ਆ ਜਾਵਾਂ। ਤੋ ਕਿੰਨੀ ਉਹਨਾਂ ਦੇ ਪ੍ਰਤੀ ਸਮਰਪਿਤ ਭਾਵਨਾ ਹੁੰਦੀ ਹੈ। ਹੁਣ ਜਿਹੜਾ ਅਕਾਲ ਪੁਰਖ ਹੈ ਨਾ, ਵੇਖੋ ਉਹਦੀ ਨਿਗਾਹ ਦੇ ਵਿੱਚ ਆਉਣ ਲਈ ਬੰਦੇ ਨੂੰ ਕੋਈ ਭੇਖ ਕਰਨ ਦੀ ਲੋੜ ਨਹੀਂ। ਪਤਾ ਕਿਉਂ? ਕਿਉਂਕਿ ਉਹ ਸਾਡੇ ਅੰਦਰ ਦੀ ਜਾਣਦਾ ਹੈ। ਇਸ ਕਰਕੇ ਜੇ ਮੈਂ ਬਾਹਰ ਦਾ ਭੇਖ ਧਾਰਨ ਕਰਕੇ ਆਖਾਂ ਵੀ ਮੈਂ ਰੱਬ ਦੇ ਨਿਗਾਹ ਵਿੱਚ ਆ ਜਾਵਾਂਗਾ ਤੇ ਨਹੀਂ ਆਇਆ ਜਾ ਸਕਦਾ। ਤੋ ਮਹਾਰਾਜ ਨੇ ਕਿਹਾ ਮੈਂ ਹੋਂ ਸਭ ਵੇਸ ਕਰੀ ਪਿਰ ਕਾਰਨ, ਮੈਂ ਆਪਣੇ ਪਤੀ ਪਰਮੇਸ਼ਰ ਦੇ ਕਾਰਨ ਉਹਦੇ ਮਿਲਾਪ ਲਈ ਕਈ ਤਰ੍ਹਾਂ ਦੇ ਵੇਸ ਧਾਰਨ ਕਰਦੀ ਹਾਂ, ਕਈ ਤਰ੍ਹਾਂ ਦੇ ਵਿਖਾਵੇ ਕਰਦੀ ਹਾਂ। ਹੋਂ ਸਭ ਵੇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ, ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹੋਂ ਕਿਉਂ ਕਰ ਧੀਰਜ ਕਰ ਪਾਵਾਂ, ਜਿਸ ਕਾਰਨ ਹੋਂ ਸ਼ਿੰਗਾਰ ਸ਼ਿੰਗਾਰੀ, ਜਿਹਦੇ ਕਾਰਨ ਮੈਂ ਇੰਨਾ ਸ਼ਿੰਗਾਰ ਕੀਤਾ, ਜਿਸ ਕਾਰਨ ਹੋਂ ਸ਼ਿੰਗਾਰ ਸ਼ਿੰਗਾਰੀ, ਸੋ ਪਿਰ ਰੱਤਾ ਮੇਰਾ ਅਵਰਾ। ਆਖਿਆ ਉਹ ਤੇ ਮੇਰੇ ਵੱਲ ਵੇਂਹਦਾ ਤੱਕ ਨਹੀਂ, ਉਹ ਤੇ ਹੋਰ ਹੀ ਪਾਸੇ ਰੱਤਿਆ ਹੋਇਆ। ਨਾਨਕ ਧਨ ਧਨ ਧਨ ਸੁਹਾਗਣ, ਜਿਨ ਪਿਰ ਰਾਵੇੜਾ ਪ੍ਰਭ ਸੱਚ ਸਵਰਾ। ਆਖਿਆ ਉਹ ਸੁਹਾਗਣ ਧਨ ਹੈ ਜਿਹਨੇ ਆਪਣੇ ਉਸ ਪਤੀ ਨੂੰ ਲਵਾਇਆ। ਹੁਣ ਖਿਆਲ ਕਰਿਓ, ਮਹਾਰਾਜ ਜਵਾਬ ਦਿੰਦੇ ਨੇ ਉਸ ਪਿਰ ਦੀ ਨਿਗਾਹ ਵਿੱਚ ਆਉਣਾ ਕਿਵੇਂ ਹੈ, ਉਹ ਤੈਨੂੰ ਮਿਹਰ ਦੀ ਨਿਗਾਹ ਨਾਲ ਕਿਵੇਂ ਤੱਕੇਗਾ। ਤੋ ਬਾਬਾ ਜੀ ਨੇ ਆਖਿਆ, ਹੋ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ। ਆਖਿਆ ਮੈਂ ਕਿਸੇ ਸੁਹਾਗਣ ਨੂੰ ਜਿਹੜੀ ਨਿਗਾਹ ਵਿੱਚ ਆ ਚੁੱਕੀ ਹੈ ਨਾ, ਉਹਨੂੰ ਜਾ ਕੇ ਪੁੱਛਦੀ ਹਾਂ ਤੁਸੀਂ ਰੱਬ ਨੂੰ ਕਿਵੇਂ ਪਾਇਆ। ਤੋ ਅੱਗੋਂ ਸੁਹਾਗਣ ਨੇ ਜਵਾਬ ਦਿੱਤਾ, ਆਖਿਆ ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲੀਐ। ਆ ਹੈ ਉਸ ਰੱਬ ਨੂੰ ਮਿਲਣ ਦਾ ਮਾਰਗ,
ਸਾਰਾ ਕੁਝ ਆਪਣਾ ਭੇਟਾ ਕਰਦੇ, ਮਨ ਤਨ ਧਨ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਵੇਖੋ ਅਸੀਂ ਸਤਿਗੁਰ ਦੀ ਬਾਣੀ ਵਿੱਚੋਂ ਇਹ ਵਾਕ ਪੜ੍ਹੇ, ਮਹਾਰਾਜ ਨੇ ਉੱਥੇ ਆਖਿਆ ਤਿਆਗੇ ਮਨ ਕੀ ਮਤਣੀ ਵਿਸਾਰੇ ਦੂਜਾ ਭਾਉ ਜੀਓ। ਜਿਸ ਦਿਨ ਤੂੰ ਆਪਣੇ ਮਨ ਦੀ ਮਤ ਦਾ ਤਿਆਗ ਕਰ ਦਿੱਤਾ, ਉਹ ਬਚਨ ਆਰੰਭ ਹੁੰਦਾ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ, ਮੈਂ ਦੂਰੋਂ ਚੱਲ ਕੇ ਆਇਆ ਤੇਰੇ ਦਿਦਾਰਿਆਂ ਲਈ। ਆਖਿਆ ਇਤ ਮਾਰਗ ਚੱਲੇ ਭਾਈੜੇ ਗੁਰ ਕਹਿਆ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਕਹਿੰਦਾ ਹੈ ਉਹ ਵਾਲੀ ਕਾਰ ਕਰਿਆ ਕਰ। ਇਤ ਮਾਰਗ ਚੱਲੇ ਭਾਈੜੇ, ਹੇ ਮੇਰੇ ਭਾਈਆ ਗੁਰੂ ਵਾਲੀ ਕਾਰ ਨੂੰ ਕਮਾਇਆ ਕਰ। ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਆਪਣੇ ਮਨ ਦੀ ਮਤ ਦਾ ਤਿਆਗ ਕਰ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਉ ਜੀਓ। ਆਖਿਆ ਏਦਾਂ ਉਹਦਾ ਮਿਲਾਪ ਹੁੰਦਾ ਹੈ ਜਿਸ ਦਿਨ ਤੂੰ ਆਪਣੇ ਮਨ ਦੀ ਮਤ ਦਾ ਤਿਆਗ ਕਰ ਦਿੱਤਾ ਹੈ। ਬੜੀ ਕਠਿਨ ਹੈ ਜੀ ਮਨ ਦੀ ਮਤ ਤਿਆਗਣੀ, ਬੜਾ ਔਖਾ ਖਾਰਜ ਹੈ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਉ ਜੀਓ, ਤਾਂ ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇਗੀ। ਤੋ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਕਿਹਾ ਮਰਤ ਜਲ ਥਲ ਮਈਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਜੇ ਉਹਦੇ ਦੀਦਾਰ ਕਰਨੇ ਨੇ ਤੇ ਗੁਰੂ ਦੇ ਸ਼ਬਦ ਦੁਆਰਾ ਕੀਤੇ ਜਾਣੇ ਨੇ, ਪਹਿਲਾ ਬਚਨ ਹੈ। ਆਖਿਆ ਤੂੰ ਪ੍ਰਭ ਦਾਤਾ, ਹੇ ਪ੍ਰਭੂ ਤੂੰ ਦਾਤਾ ਹੈ। ਦਾਤਾ ਦਾ ਅਰਥ ਹੈ ਜਿਹੜਾ ਦਾਤਾ ਦੇਣ ਵਾਲਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਦਾਨ ਦਾ ਅਰਥ ਹੁੰਦਾ ਹੈ ਜਿਹੜਾ ਦੇਣ ਵਾਲਾ ਹੈ, ਮਤ ਪੂਰਾ ਦਾ ਅਰਥ ਹੈ ਜਿਹੜਾ ਕਦੇ ਨਾ ਖੁੰਝਣ ਵਾਲਾ ਹੈ, ਮਤ ਦਾ ਪੂਰਾ। ਕਈ ਵਾਰ ਆਪਾਂ ਕਹਿੰਦੇ ਨਾ ਵੀ ਫਲਾਨੀ ਚੀਜ਼ ਮੇਰੇ ਚਿੱਤ ਚੋਂ ਵਿਸਰ ਗਈ, ਉੱਥੇ ਬੰਦਾ ਕਹਿੰਦਾ ਮੇਰੀ ਮਤ ਭੁੱਲ ਗਈ ਇਹ ਚੀਜ਼ ਵੀ ਆਹ ਕੰਮ ਵੀ ਕਰਨਾ ਸੀ। ਅਸੀਂ ਘਰੋਂ ਨਿਕਲੇ, ਘਰਦਿਆਂ ਨੇ ਕੋਈ ਕੰਮ ਕਿਹਾ, ਬੜਾ ਜ਼ਰੂਰੀ ਸੀ, ਬੰਦੇ ਨੂੰ ਭੁੱਲ ਗਿਆ। ਆਖਿਆ ਵਾਹਿਗੁਰੂ ਭੁੱਲਦਾ ਨਹੀਂ, ਉਹ ਮਤ ਦਾ ਕੀ ਹੈ, ਪੂਰਾ ਹੈ। ਮੰਨ ਲਓ ਕਦੀ ਏਦਾਂ ਹੋਵੇ ਵੀ ਰੱਬ ਅੱਜ ਕਹਿੰਦਾ ਵੀ ਅੱਜ ਆਕਸੀਜਨ ਦੇਣੀ ਭੁੱਲ ਗਿਆ ਮੈਂ, ਕਦੀ ਏਦਾਂ ਨਹੀਂ ਹੁੰਦਾ। ਰੱਬ ਰਿਜ਼ਕ ਦੇਣਾ ਭੁੱਲ ਗਿਆ, ਕਦੀ ਏਦਾਂ ਨਹੀਂ ਹੁੰਦਾ। ਆਖਿਆ ਤੂੰ ਉਹ ਦਾਤਾ ਹੈ ਜਿਹੜਾ ਦੇਣ ਵਾਲਾ ਹੈ ਤੇ ਮਤ ਦਾ ਪੂਰਾ ਹੈ, ਤੇਰੇ ਵਿੱਚ ਕੋਈ ਕਮੀ ਨਹੀਂ, ਕੋਈ ਘਾਟ ਨਹੀਂ। ਕਦੀ ਏਦਾਂ ਨਹੀਂ ਹੋ ਸਕਦਾ ਵੀ ਰੱਬ ਆਹ ਚੀਜ਼ ਵਿਸਰ ਗਿਆ। ਕਈ ਵਾਰ ਮਾਂ ਪੁੱਤ ਨੂੰ ਰੋਟੀ ਦੇਣੀ ਭੁੱਲ ਜਾਂਦੀ ਹੈ, ਪਰ ਰੱਬ ਸੰਸਾਰ ਨੂੰ ਰਿਜ਼ਕ ਦੇਣਾ ਭੁੱਲਦਾ ਨਹੀਂ ਹੈ। ਅਸੀਂ ਕਈ ਵਾਰ ਉਲਝ ਜਾਂਦੇ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਦਾਤਾ ਹੈ, ਦਾਨ ਦਾਨ ਦੇਣ ਵਾਲਾ ਹੈ, ਮਤ ਦਾ ਪੂਰਾ ਹੈ, ਤੇ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਤੇਰੇ ਦਰ ਦਾ ਕੀ ਹਾਂ, ਭਿਖਾਰੀ ਹਾਂ, ਮੰਗਤਾ ਹਾਂ। ਹੁਣ ਅਗਲੇ ਬਚਨ ਵਿੱਚ ਆਖਿਆ ਮੈਂ ਕਿਆ ਮੰਗੂ। ਆਖਿਆ ਕੀ ਮੰਗਾ ਤੇਰੇ ਦਰ ਉੱਤੇ। ਭਿਖਾਰੀ ਦਾ ਕੰਮ ਕੀ ਹੁੰਦਾ, ਮੰਗਣਾ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸਤਿਗੁਰੂ ਮਹਾਰਾਜ ਨੇ ਆਖਿਆ ਮੈਂ ਕਿਆ ਮੰਗੂ, ਮੈਂ ਤੇਰੇ ਦਰ ਉੱਤੋਂ ਕੀ ਮੰਗਾ। ਕਿਸ ਥਿਰ ਨਾ ਰਹਾਈ, ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ। ਜਿਹੜਾ ਸਦੀਵੀ ਹੋਵੇ, ਕੋਈ ਐਸੀ ਚੀਜ਼ ਮੰਗਣੀ ਚਾਹੁੰਦਾ ਹਾਂ ਜਿਹੜੀ ਚੀਜ਼ ਸਦੀਵੀ ਹੋਵੇ, ਸਦਾ ਹੀ ਮੇਰੇ ਅੰਦਰ ਟਿਕਾ ਬਖਸ਼ ਦੇਵੇ। ਹੁਣ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆਪਾਂ ਗੁਰੂ ਦੇ ਪਾਸੋਂ ਮੰਗਦੇ ਵੀ, ਪਰ ਉਹ ਚੀਜ਼ਾਂ ਕਿੰਨਾ ਕੁ ਚਿਰ ਰਹਿੰਦੀਆਂ। ਜਿਹੜਾ ਅੱਜ ਸੁੱਖ ਮੰਗਿਆ ਕੱਲ ਨੂੰ ਦੁੱਖ ਬਣ ਜਾਂਦਾ ਹੈ, ਅੱਜ ਪਦਾਰਥ ਮੰਗਿਆ ਕੱਲ ਨੂੰ ਉਹਦੇ ਉੱਤੋਂ ਬੰਦਾ ਦੁਖੀ ਵੀ ਹੁੰਦਾ। ਆਖਿਆ ਕੁਝ ਵੀ ਥਿਰ, ਪਦਾਰਥ ਵੀ ਵਸਤੂ ਵੀ ਥਿਰ ਰਹਿਣ ਵਾਲੀ ਨਹੀਂ, ਸਦੀਵੀ ਜਿਹੜੀ ਹੈ ਉਹ ਤੁਹਾਡੇ ਨਾਲ ਨਿਭਣ ਵਾਲੀ ਨਹੀਂ ਹੈ। ਬਾਬਾ ਕਬੀਰ ਸਾਹਿਬ ਨੇ ਨਾ ਇੱਕ ਬਚਨ ਰੱਖਿਆ, ਉਹਨਾਂ ਵੀ ਆਪਣੀ ਗੱਲ ਪ੍ਰਾਰੰਭ ਇੱਥੋਂ ਹੀ ਕੀਤੀ ਵੀ ਕਿਆ ਮੰਗੋ ਕਿਸ ਥਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ। ਉਹ ਕਹਿੰਦੇ ਆ ਤੈਨੂੰ ਮੈਂ ਦੱਸਾਂ ਤੂੰ ਮੰਗਣਾ ਕੀ ਹੈ, ਜਿਹੜੀ ਚੀਜ਼ ਥਿਰ ਹੈ ਉਹ ਮੰਗਿਆ ਕਰ। ਪਹਿਲਾਂ ਆਖਿਆ ਕਿਆ ਮੰਗੋ ਕਿਸ ਥਿਰ ਨਾਹੀ, ਵੀ ਕੀ ਮੰਗਾ, ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ। ਰਾਮ ਨਾਮ ਰੱਖ ਮਨ ਮਾਹੀ,
ਰੱਬ ਦੇ ਨਾਮ ਨੂੰ ਮਨ ਦੇ ਵਿੱਚ ਟਿਕਾ ਕੇ ਰੱਖ। ਸ਼ੋਭਾ ਰਾਜ ਬਿਬਹਿ ਵਡਿਆਈ, ਆਖਿਆ ਸ਼ੋਭਾ ਰਾਜ ਦੀ ਹੋਵੇ ਤੇ ਆਪਣੀ ਵਡਿਆਈ ਦੀ ਹੋਵੇ। ਬਿਬਹਿ ਦਾ ਅਰਥ ਹੁੰਦਾ ਜੀ ਐਸ਼ਵਰ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਐਸ਼ ਪ੍ਰਸਤੀ, ਜਿਹੜੀ ਸ਼ਬਦ ਹੈ। ਸ਼ੋਭਾ ਰਾਜ, ਰਾਜ ਦੀ ਸ਼ੋਭਾ ਮੰਗਾਂ, ਬਿਬਹਿ ਐਸ਼ਵਰਜ ਮੰਗਾਂ ਵੀ ਮੈਨੂੰ ਐਸ਼ ਕਰਨ ਨੂੰ ਮਿਲੇ। ਜੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਸਾਡੀ ਜਿਹੜੀ ਬਹੁਤੀ ਦੌੜ ਹੈ ਉਹ, ਤੁਸੀਂ ਕੋਈ ਬੰਦਾ ਜਿਹੜਾ ਧਨ ਕਮਾ ਰਿਹਾ ਨਾ ਬਹੁਤਾਂਤ ਵਿੱਚ, ਤੁਸੀਂ ਉਹਨੂੰ ਪੁੱਛ ਕੇ ਵੇਖੋ ਇੰਨਾ ਧਨ ਕਮਾ ਕੇ ਕਰਨਾ ਕੀ ਹੈ। ਤੇ ਕੋਈ ਉੱਚਾ ਦਰਸ਼ਨੀ ਉਹਦਾ ਹੋਵੇਗਾ ਵੀ ਬਹੁਤ ਉੱਚੀ ਤੁਹਾਨੂੰ ਗੱਲ ਕਹਿ ਦੇਵੇ ਵੀ ਮੈਂ ਇੰਨਾ ਧਨ ਕਮਾ ਕੇ ਕੋਈ ਬਹੁਤ ਉੱਚੀ ਗੱਲ ਕਰਨੀ ਹੈ, ਵੱਧ ਤੋਂ ਵੱਧ ਉਹਦਾ ਇਹੋ ਹੀ ਹੋਵੇਗਾ ਵੀ ਫਿਰ ਐਸ਼ ਕਰਾਂਗੇ। ਤੇ ਐਸ਼ ਦੀ ਡੈਫੀਨੇਸ਼ਨ ਕੀ ਹੈ ਵੀ ਵੱਧ ਤੋਂ ਵੱਧ ਖਾਵਾਂਗੇ, ਪੀਵਾਂਗੇ, ਭੋਗਾਂਗੇ, ਬਸ ਠੀਕ ਹੈ। ਇੱਥੋਂ ਤੱਕ ਹੈ ਵੀ ਜੇ ਤੇ ਧਨ ਕਮਾਉਣ ਦਾ ਆਦਰਸ਼ ਬਹੁਤ ਉੱਚਾ ਹੋਵੇ ਫਿਰ ਤੇ ਗੱਲ ਸਮਝ ਵੀ ਲੱਗਦੀ ਹੈ, ਨਹੀਂ ਤੇ ਬਹੁਤਾਂਤ ਦੁਨੀਆਂ ਦਾ ਧਨ ਕਮਾਉਣ ਦਾ ਆਦਰਸ਼ ਜਿਹੜਾ ਹੈ ਕੋਈ ਉੱਚਾ ਨਹੀਂ ਹੈਗਾ। ਵੇਖੋ ਇੱਕ ਤੇ ਉਹ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਦੋ ਵਕਤ ਦੀ ਰੋਟੀ ਦਾ ਵੀ ਸਹਿਮ ਪਿਆ ਹੋਇਆ, ਉਹ ਵੀ ਲੋਕ ਹੈਗੇ ਨੇ ਦੁਨੀਆਂ ਉੱਤੇ। ਇੱਕ ਉਹ ਹੈ ਜਿਹੜਾ ਜਿਹਨੂੰ ਪੀੜ੍ਹੀਆਂ ਤੱਕ ਦਾ ਸ਼ਾਇਦ ਕੋਈ ਫਿਕਰ ਨਹੀਂ ਹੈ, ਪਰ ਜੇ ਉਹਨੂੰ ਇਹ ਆਖੀਏ ਨਾ ਵੀ ਇੰਨਾ ਧਨ ਇੰਨੀ ਦੌਲਤ ਤੂੰ ਕਮਾ ਲਈ ਵੀ ਤੇਰਾ ਗੋਲ ਕੀ ਹੈ ਤੇ ਗੋਲ ਵੱਧ ਤੋਂ ਵੱਧ ਕੀ ਹੋਵੇਗਾ, ਇਹਦਾ ਜਵਾਬ ਕਿਸੇ ਕੋਲ ਨਹੀਂ ਹੈਗਾ। ਤੁਸੀਂ ਕਿਸੇ ਬੰਦੇ ਨੂੰ ਪੁੱਛ ਕੇ ਵੇਖਿਓ ਵੱਧ ਤੋਂ ਵੱਧ ਕੀ ਹੋਵੇਗਾ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਫਿਰ ਇਹ ਹੋਵੇਗਾ ਵੀ ਘਰੇ ਕੰਮ ਨਹੀਂ ਕਰਾਂਗੇ, ਫੂਡ ਆਰਡਰ ਕਰ ਦਿਆ ਕਰਾਂਗੇ, ਵੀ ਹਰ ਰੋਜ਼ ਬਾਹਰੋਂ ਢਾਬੇ ਤੇ ਆ ਜਾਇਆ ਕਰੂਗਾ। ਇਸ ਤੋਂ ਵੱਧ ਤੇ ਹੋਰ ਕੁਝ ਨਹੀਂ ਵੀ ਜੇ ਰੋਜ਼ ਇੱਕ ਸਬਜ਼ੀ ਨਾਲ ਰੋਟੀ ਖਾਂਦੇ ਹਾਂ ਤਾਂ ਫਿਰ ਤਿੰਨ ਨਾਲ ਖਾ ਲਿਆ ਕਰਾਂਗੇ, ਮੁੜ ਕੇ ਭਾਵੇਂ ਬਿਮਾਰੀਆਂ ਵੱਧ ਜਾਣ। ਤੋ ਇਸ ਕਰਕੇ ਬੰਦੇ ਦਾ ਜਿਹੜਾ ਕੋਈ ਗੋਲ ਹੈ ਉਹ ਕਦੀ ਵੀ ਕੋਈ ਉੱਚਾ ਨਹੀਂ ਹੈ। ਤੋ ਧਨ ਜਿਹੜਾ ਹੈ, ਜਿਹੜਾ ਭੋਗ ਹੈ, ਬਾਬੇ ਨੇ ਆਖਿਆ ਇਹਨੇ ਸੁੱਖ ਥੋੜਾ ਦੇਣਾ, ਇਹਨੇ ਟਿਕਾਅ ਥੋੜਾ ਦੇਣਾ, ਇਸ ਕਰਕੇ ਕੋਈ ਚੀਜ਼ ਥਿਰ ਰਹਿਣ ਵਾਲੀ ਵੀ ਨਹੀਂ ਹੈ। ਜੇ ਆਖੇ ਵੀ ਏਦਾਂ ਹੀ ਸਾਰੀ ਜ਼ਿੰਦਗੀ, ਵੇਖੋ ਬੰਦੇ ਦੇ ਦੰਦ ਸਾਰੀ ਜ਼ਿੰਦਗੀ ਉਦਾਂ ਥੋੜਾ ਰਹਿੰਦੇ, ਸਰੀਰ ਉਦਾਂ ਥੋੜਾ ਰਹਿੰਦਾ, ਕੋਈ ਲਿਮਿਟ ਹੈ ਨਾ ਸਰੀਰ ਦੀ ਵੀ ਜਦੋਂ ਤੱਕ ਇਹ ਚੀਜ਼ਾਂ ਨੂੰ ਪਚਾ ਸਕਦਾ, ਕਦੀ ਨਹੀਂ ਵੀ ਪਚਾਵੇਗਾ, ਡੈਮੇਜ ਹੋ ਜਾਵੇਗਾ, ਖਤਮ ਹੋ ਜਾਵੇਗਾ। ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ, ਪਹਿਨਦਿਆਂ ਪਹਿਨਦਿਆਂ ਅੰਗ ਘਸ ਗਏ, ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਉਹ ਉਦਾਂ ਥੋੜਾ ਰਹਿਣਾ। ਤੋ ਠੀਕ ਹੈ, ਜਿੱਥੇ ਦੁਨਿਆਵੀ ਤੌਰ ਤੇ ਅਸੀਂ ਖਾਣਾ ਪੀਣਾ ਹੈ ਉਹ ਸਾਰੀ ਗੱਲ ਜਾਇਜ਼ ਹੈ, ਪਰ ਜੇ ਬੰਦਾ ਕੇਵਲ ਧਨ ਦੇ ਪਿੱਛੇ ਹੀ ਪਾਗਲ ਹੋਇਆ ਫਿਰਦਾ ਤੇ ਉਹਨੂੰ ਪੁੱਛੋ ਵੀ ਠੀਕ ਹੈ ਤੇਰਾ ਗੋਲ ਕੀ ਹੈ, ਨਿਸ਼ਾਨਾ ਕੀ ਹੈ, ਤੇ ਸਿਰਫ ਭੋਗ ਹੈ, ਸਿਰਫ ਇਹ ਹੈ ਵੀ ਮੈਂ ਚੀਜ਼ਾਂ ਨੂੰ ਖਾ ਲਵਾਂ, ਵਸਤੂਆਂ ਨੂੰ ਭੋਗ ਲਵਾਂ ਜਿੰਨਾ ਭੋਗਿਆ ਜਾਂਦਾ, ਤੇ ਭੋਗ ਭੋਗ ਕੇ ਆਪਣੇ ਆਪ ਨੂੰ ਖਤਮ ਕਰ ਦੇਵਾਂ। ਜਿਵੇਂ ਬਾਣੀ ਨੇ ਆਖਿਆ ਨਾ ਆਸਾ ਕੀ ਵਾਰ ਵਿੱਚ ਤੁਸੀਂ ਪੜ੍ਹਿਆ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਵੀ ਮੰਨ ਲਓ ਵੀ ਬੰਦਾ ਭੋਗ ਭੋਗ ਕੇ ਸਵਾਹ ਹੀ ਹੋਇਆ ਫਿਰਦਾ, ਵੀ ਇੱਕ ਦਾ ਗੋਲ ਇਹ ਹੈ ਵੀ ਮੇਰੇ ਕੋਲ ਧਨ ਦੌਲਤ ਆ ਜਾਵੇ ਤੇ ਫਿਰ ਵੰਨ ਸੋਨੀਆਂ ਸ਼ਰਾਬਾਂ ਪੀ ਲਵਾਂ ਮੈਂ, ਬਸ ਆਹ ਹੈ ਗੋਲ ਜ਼ਿੰਦਗੀ ਦਾ। ਮੇਰੇ ਕੋਲ ਬਹੁਤ ਸਾਰਾ ਧਨ ਆ ਜਾਵੇ ਤੇ ਵੰਨ ਸੋਨੇ ਖਾਣੇ ਖਾ ਲਵਾਂ, ਬਸ ਜ਼ਬਾਨ ਦੇ ਚਸਕਿਆਂ ਤੱਕ ਸੀਮਤ ਹੋ ਗਈ ਗੱਲ। ਤੋ ਹਾਂ, ਜੇ ਧਨ ਕਮਾਉਣ ਦਾ ਨਿਸ਼ਾਨਾ ਕੋਈ ਬਹੁਤ ਉੱਚਾ ਹੈ ਜਿਹੜਾ ਸਮਾਜ ਲਈ ਮਨੁੱਖਤਾ ਦੇ ਕੰਮ ਆਉਣ ਵਾਲਾ ਹੈ, ਫਿਰ ਤੇ ਵਾਕਈ ਗੱਲ ਸਮਝ ਲੱਗਦੀ ਕੀ ਹੋਵੇਗਾ। ਚਾਰ ਬੈਡਰੂਮ ਦਾ ਘਰ ਹੈ ਤੇ ਅੱਠਾਂ ਵਿੱਚ ਉਹਨੂੰ ਵਧਾ ਲਵਾਂ, ਅੱਠਾਂ ਦਾ ਹੈ ਤੇ ਸੋਲਾਂ 'ਚ ਵਧਾ ਲਵਾਂ, ਸੋਲਾਂ ਦਾ ਹੈ ਤੇ ਬੱਤੀਆਂ 'ਚ ਵਧਾ ਲਵਾਂ, ਇੱਕ ਪਲੋਟ ਨੇ ਤੇ ਦੋ ਬਣਾ ਲਵਾਂ, ਦੋ ਤੋਂ ਚਾਰ ਬਣਾ ਲਵਾਂ, ਚੌਂ ਦਾ ਕਿਰਾਇਆ ਹੋਣ ਲੱਗ ਜਾਵੇਗਾ, ਚਾਰ ਤੋਂ ਅੱਠ ਬਣਾ ਲਵਾਂ, ਬਸ ਆਹ ਹੈ ਨਿਸ਼ਾਨਾ। ਤੋ ਬਾਬਾ ਜੀ ਕਹਿੰਦੇ ਨੇ ਕੋਈ ਚੀਜ਼ ਥਿਰ ਰਹਿਣ ਵਾਲੀ ਨਹੀਂ, ਕਿਆ ਮੰਗੋ ਕਿਸ ਥਿਰ ਨਾਹੀਂ। ਆਖਿਰ ਤੈਨੂੰ ਥਿਰ ਕਿਹੜੀ ਚੀਜ਼ ਰੱਖੇਗੀ? ਰਾਮ ਨਾਮ ਰੱਖ ਮਨ ਮਾਹੀ, ਸ਼ੋਭਾ ਰਾਜ ਬਿਬਹਿ ਵਡਿਆਈ, ਅੰਤ ਨਾ ਕਾਹੂ ਸੰਗ ਸਹਾਈ। ਇਹ ਅੰਤ ਵੇਲੇ ਤੇਰੇ ਇਸ ਸ਼ੋਭਾ ਨੇ, ਇਸ ਰਾਜ ਨੇ, ਇਸ ਵਡਿਆਈ ਨੇ, ਇਸ ਐਸ਼ ਪ੍ਰਸਤੀ ਨੇ ਤੇਰੇ ਨਾਲ ਨਹੀਂ ਨਿਭਣਾ। ਆਖੇ ਅੰਤ ਨਾ ਕਾਹੂ ਸੰਗ ਸਹਾਈ, ਪੁੱਤਰ ਕਲਤਰ ਲਛਮੀ ਮਾਇਆ। ਧੀਆਂ ਪੁੱਤਰ ਹੋ ਗਏ, ਤੀਵੀਂ ਹੋ ਗਈ, ਧਨ ਦੌਲਤ ਹੋ ਗਈ, ਮਾਇਆ ਹੋ ਗਈ, ਪੁੱਤਰ ਕਲਤਰ ਲਛਮੀ ਮਾਇਆ। ਬਾਬਾ ਜੀ ਨੇ ਕਿਹਾ ਇਨ ਤੇ ਕਹੋ ਕਵਨ ਹੈ ਸੁੱਖ ਪਾਇਆ, ਇਹਨਾਂ ਤੋਂ ਵੀ ਸਦੀਵੀ ਸੁੱਖ ਨਹੀਂ ਮਿਲ ਸਕਦਾ। ਇਨ ਤੇ ਕਹੋ ਕਵਨ ਹੈ ਸੁੱਖ ਪਾਇਆ, ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੇ ਮਨ ਧਨ ਰਾਮ ਕੋ ਨਾਮਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਰੱਬੀ ਨਾਮ ਦਾ ਧਨ ਆਣ ਕੇ ਵਸ ਗਿਆ। ਤੋ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਗੱਲ ਆਰੰਭ ਕੀਤੀ, ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ। ਆਖਿਆ ਹਰ ਦੀਜਾ ਨਾਮ ਪਿਆਰੀ ਜੀਓ,
ਮੈਨੂੰ ਪਤਾ ਕੀ ਚਾਹੀਦਾ ਹੈ, ਤੇਰਾ ਨਾਮ ਚਾਹੀਦਾ, ਤੇਰਾ ਪਿਆਰਾ ਨਾਮ ਚਾਹੀਦਾ ਮੈਨੂੰ। ਇਹੋ ਹੀ ਮੈਨੂੰ ਥਿਰ ਕਰੇਗਾ, ਇਹੋ ਹੀ ਮੈਨੂੰ ਜੀਵਨ ਵਿੱਚ ਸੁੱਖ ਦੇਵੇਗਾ। ਮੈਂ ਕਿਆ ਮੰਗੂ ਕਿਸ ਥਿਰ ਨਾ ਰਿਹਾਈ, ਹਰ ਦੀਜੈ ਨਾਮ ਪਿਆਰੀ ਜੀਓ।

0: ਹੁਣ ਗੁਰੂ ਨੇ ਆਪਣੇ ਸ਼ਬਦ ਦੁਆਰਾ ਐਸੀ ਕਿਰਪਾ ਕੀਤੀ। ਮਰਤ ਦਾ ਮਤਲਬ ਹੁੰਦਾ ਜੀ ਮਾਤ ਲੋਕ, ਜਿਹਨੂੰ ਆਪਾਂ ਧਰਤੀ ਕਹਿੰਦੇ ਹਾਂ। ਪਿਆਲ ਦਾ ਅਰਥ ਹੈ ਪਤਾਲ। ਬਾਬਾ ਜੀ ਨੇ ਕਿਹਾ ਉਸ ਗੁਰੂ ਨੇ ਮੇਰੇ ਉੱਤੇ ਕਿਰਪਾ ਐਸੀ ਕੀਤੀ, ਰੱਬ ਦੇ ਬਾਰੇ ਮੈਨੂੰ ਇਹ ਸਮਝ ਦੇ ਦਿੱਤੀ ਵੀ ਉਹ ਹਰ ਥਾਂ ਉੱਤੇ ਹੀ ਹੈ। ਮਰਤ ਮਾਤ ਲੋਕ ਵਿੱਚ, ਪਤਾਲ ਵਿੱਚ, ਤੇ ਆਖਿਆ ਆਕਾਸ਼ ਵਿੱਚ, ਹਰ ਇੱਕ ਥਾਂ ਉੱਤੇ। ਇਸ ਕਰਕੇ ਮੈਨੂੰ ਭਟਕਣ ਦੀ ਵੀ ਲੋੜ ਕੋਈ ਨਹੀਂ, ਕਿਤੇ ਭੱਜਣ ਦੀ ਵੀ ਲੋੜ ਕੋਈ ਨਹੀਂ। ਮਰਤ ਪਿਆਲ ਆਕਾਸ਼ ਦਿਖਾਇਓ, ਮਰਤ ਲੋਕ ਵਿੱਚ, ਮਾਤ ਲੋਕ ਵਿੱਚ, ਪਿਆਲ ਪਤਾਲ ਵਿੱਚ ਤੇ ਆਕਾਸ਼ ਵਿੱਚ ਦਿਖਾਇਓ। ਉਸ ਰੱਬ ਦੀ ਸਮਝ ਦੇ ਦਿੱਤੀ, ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਗੁਰੂ ਸਤਿਗੁਰ ਦੀ ਕਿਰਪਾ ਦੁਆਰਾ। ਅਗਲਾ ਬਚਨ ਹੈ ਸੋ ਬ੍ਰਹਮ ਅਜੋਨੀ। ਆਖਿਆ ਜਿਹੜੇ ਰੱਬ ਨੂੰ ਮੈਂ ਲੱਭਣ ਤੁਰਿਆ ਸੀ, ਗੁਰੂ ਨੇ ਉਹਦੇ ਬਾਰੇ ਦੱਸਿਆ ਵੀ ਭਾਈ ਉਹ ਅਜੋਨੀ ਹੋ। ਅਜੋਨੀ ਦਾ ਅਰਥ ਹੁੰਦਾ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਉਹਨੂੰ ਅਜੋਨੀ ਕਹਿੰਦੇ। ਵੇਖੋ ਅਸੀਂ ਜਿਹਨੂੰ ਲੱਭਣ ਤੁਰਾਂਗੇ ਕੋਈ ਜੂਨਾਂ ਵਿੱਚ ਆਇਆ ਹੀ ਹੋਵੇਗਾ। ਆਖਿਆ ਉਹ ਅਜੋਨੀ ਹੈ, ਤੁਸੀਂ ਉਹਨੂੰ ਏਦਾਂ ਨਾ ਲੱਭਦੇ ਫਿਰੋ। ਜੇ ਕੋਈ ਬੰਦਾ ਉਹਨੂੰ ਜੂਨ ਦੇ ਵਿੱਚ ਲੱਭਦਾ ਫਿਰਦਾ ਤੇ ਉਹਦੇ ਮਾੜੇ ਭਾਗ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਸੋ ਮੁਖ ਜੜੋ ਜਿੱਤ ਕੇ ਠਾਕੁਰ ਜੋਨੀ। ਆਖਿਆ ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਵੀ ਰੱਬ ਜੂਨਾਂ ਵਿੱਚ ਆਉਂਦਾ। ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਵਾਕ ਹੈ। ਆਖਿਆ ਉਹ ਅਜੋਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਤੁਸੀਂ ਜੇ ਲੱਭਦੇ ਫਿਰਦੇ ਹੋ ਨਾ ਕਿਸੇ ਨੂੰ, ਤੇ ਤੁਸੀਂ ਉਹਨੂੰ ਲੱਭਦੇ ਫਿਰਦੇ ਹੋ ਜਿਹੜਾ ਸ਼ਾਇਦ ਜੂਨਾਂ 'ਚ ਆਉਂਦਾ, ਤੁਹਾਨੂੰ ਭੁਲੇਖਾ ਹੈ ਜਿਹਦੇ ਬਾਰੇ ਤੁਸੀਂ ਕਿਸੇ ਨੂੰ। ਹੁਣ ਵੇਖੋ ਬੰਦਾ ਇੰਨਾ ਗੁੰਮਰਾਹ ਹੋ ਚੁੱਕਾ ਨਾ ਜੀ, ਕਿ ਕੁੱਤਿਆਂ ਖੋਤਿਆਂ ਜਿਹੜੀਆਂ ਬੰਦੇ ਤੋਂ ਵੀ ਛੋਟੀਆਂ ਜੂਨਾਂ ਨੇ ਉਹਨਾਂ ਨੂੰ ਵੀ ਰੱਬ ਸਮਝੀ ਬੈਠਾ। ਖੋਤੇ ਨੂੰ ਰੱਬ ਸਮਝੀ ਬੈਠਾ, ਕੁੱਤੇ ਨੂੰ ਰੱਬ ਸਮਝੀ ਬੈਠਾ, ਕਿਸੇ ਸ਼ੇਰ ਨੂੰ ਰੱਬ ਸਮਝੀ ਬੈਠਾ, ਜਿਹੜੀਆਂ ਜੂਨਾਂ ਬੰਦੇ ਤੋਂ ਵੀ ਛੋਟੀਆਂ ਨੇ। ਕਿਉਂਕਿ ਕਹਾਣੀਆਂ ਸਟੋਰੀਆਂ ਇੱਦਾਂ ਦੀਆਂ ਸੁਣੀਆਂ ਹੋਈਆਂ ਨੇ। ਹੁਣ ਜਿਹੜਾ ਵਿਸ਼ਨੂੰ ਸੀ ਉਹਨੇ ਵਰਾਹ ਅਵਤਾਰ ਲਿਆ, ਵਰਾਹ ਅਵਤਾਰ ਜਿਹਨੂੰ ਆਪਾਂ ਜਿਹੜਾ ਹੈ ਸੂਰ ਕਹਿੰਦੇ ਹਾਂ, ਤੇ ਉਹ ਸੂਰ ਦੇ ਰੂਪ ਵਿੱਚ ਕਿਸੇ ਨੇ ਉਹਨੂੰ ਵਰਾਹ ਦੇ ਅਵਤਾਰ ਰੂਪ ਦੇ ਵਿੱਚ ਪੂਜਣ ਲੱਗ ਪਏ। ਇਸੇ ਤਰੀਕੇ ਨਾਲ ਉਹਨੇ ਕੱਛੂ ਅਵਤਾਰ ਲਿਆ, ਉਹਨੂੰ ਕੱਛੂ ਦੇ ਰੂਪ ਦੇ ਵਿੱਚ ਪੂਜਣ ਲੱਗ ਪਏ। ਬਾਬਾ ਜੀ ਕਹਿੰਦੇ ਉਹ ਅਜੂਨੀ ਹੈ ਭਾਈ, ਅਸੀਂ ਹਰ ਰੋਜ਼ ਜਦੋਂ ਵੀ ਮੰਗਲਾਚਰਨ ਮੂਲ ਮੰਤਰ ਦਾ ਸਾਧ ਸੰਗਤ ਪਾਠ ਕਰਦੇ ਹਾਂ, ਉੱਥੇ ਆਪਾਂ ਇਹ ਸ਼ਬਦ ਪੜ੍ਹਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਅੱਗੇ ਕੀ ਹੈ ਜੀ? ਅਜੂਨੀ। ਅਜੂਨੀ ਦਾ ਮਤਲਬ ਹੈ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਤੇ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ ਉਹਨੂੰ ਲੱਭਣ ਜਾਣ ਦੀ ਲੋੜ ਵੀ ਕੋਈ ਨਹੀਂ। ਆਖਿਰ ਸੋ ਬ੍ਰਹਮ ਅਜੋਨੀ, ਗੁਰੂ ਨੇ ਮੈਨੂੰ ਕੀ ਦੱਸਿਆ? ਗੁਰੂ ਨੇ ਇਹ ਸਮਝ ਦਿੱਤੀ ਵੀ ਭਾਈ ਉਹ ਬ੍ਰਹਮ ਅਜੋਨੀ ਹੂੰ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ। ਆਖਿਆ ਉਹ ਹੁਣ ਵੀ ਹੈ ਤੇ ਅਗਾਂਹ ਵੀ ਮੌਜੂਦ ਹੈ। ਹੈ ਪੀ ਹੋਨੀ ਦਾ ਮਤਲਬ ਇਹ ਬਣਦਾ ਹੈ, ਜਿਵੇਂ ਤੁਸੀਂ ਜਪਜੀ ਸਾਹਿਬ ਦੇ ਪਹਿਲੇ ਸਲੋਕ ਵਿੱਚ ਪੜ੍ਹਦੇ ਹੋ, ਆਦਿ ਸੱਚ ਜੁਗਾਦ ਸੱਚ, ਅਗਲਾ ਕੀ ਹੈ? ਹੈ ਪੀ ਹੋਸੀ। ਤੋ ਇਸ ਕਰਕੇ ਇੱਥੇ ਹੈ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੇ ਹੈ ਸੋ ਬ੍ਰਹਮ ਅਜੋਨੀ, ਉਹ ਬ੍ਰਹਮ ਉਹ ਵਾਹਿਗੁਰੂ ਅਜੋਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਆਖਿਆ ਹੈ ਪੀ ਹੋਨੀ ਘੱਟ ਭੀਤਰ ਦੇਖ ਮੁਰਾਰੀ ਜੀਓ। ਤੇ ਜੇ ਉਹਦੇ ਦੀਦਾਰ ਕਰਨੇ ਨੇ ਤੇ ਕਿੱਥੇ ਝਾਤੀ ਮਾਰਨੀ ਪੈਣੀ ਤੈਨੂੰ? ਆਖਿਆ ਆਪਣੇ ਅੰਦਰ, ਆਪਣੇ ਅੰਦਰ ਹੀ। ਅਸੀਂ ਰੱਬ ਦੇ ਦੀਦਾਰ ਕਿੱਥੇ ਕਰਨਾ ਚਾਹੁੰਦੇ ਹਾਂ? ਬਾਹਰ ਕਰਨਾ ਚਾਹੁੰਦੇ, ਉਹ ਹੋਣੇ ਕਦੀ ਨਹੀਂ, ਭਟਕਣਾ ਹੈ ਸਾਰੀ। ਤੋ ਰੱਬ ਦੇ ਦੀਦਾਰ ਬਾਹਰ ਕਰਾਉਣ ਵਾਲੇ ਜਿਹੜੇ ਨੇ ਉਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਖੋਲੀਆਂ ਨੇ। ਤੋ ਬਾਣੀ ਨੇ ਆਖਿਆ ਉਹ ਬ੍ਰਹਮ ਅਜੋਨੀ ਹੈ, ਹੈ ਪੀ ਹੋਨੀ ਘੱਟ ਭੀਤਰ ਦੇਖ ਮੁਰਾਰੀ ਜੀਓ। ਤੇ ਜੇ ਉਸ ਮੁਰਾਰੀ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਦੇ ਸ਼ਬਦ ਦੁਆਰਾ ਤੈਨੂੰ ਅੰਦਰੋਂ ਹੀ ਉਹਦੀ ਪ੍ਰਾਪਤੀ ਹੋਣੀ ਹੈ, ਤੇਰੇ ਅੰਦਰ ਵੀ ਮੌਜੂਦ ਹੈ ਨਾ। ਉਹਾਂ ਤੋ ਜਾਈਏ ਜੋਈ ਹਾਂ ਨਾ ਹੋਏ। ਆਖਿਰ ਉੱਥੇ ਤਾਂ ਜਾਵਾਂ ਜੇ ਇੱਥੇ ਨਹੀਂ ਹੈਗਾ, ਤੇ ਜਦੋਂ ਮੇਰੇ ਅੰਦਰ ਹੀ ਹੈ, ਹੈ ਹਜ਼ੂਰ ਕਤ ਦੂਰ ਬਤਾਓ, ਹੈ ਤੇ ਉਹ ਮੇਰੇ ਅੰਦਰ ਹੈ। ਤੂੰ ਮੈਨੂੰ ਦੱਸ ਰਿਹਾ ਵੀ ਉਹ ਪਹਾੜਾਂ ਉੱਤੇ ਰਹਿੰਦਾ ਹੈ, ਤੂੰ ਮੈਨੂੰ ਦੱਸ ਰਿਹਾ ਉਹ ਦਰਿਆਵਾਂ ਦੇ ਕੰਢਿਆਂ ਤੇ ਬੈਠਾ ਏ, ਹੈਗਾ ਮੇਰੇ ਅੰਦਰ ਹੈ ਉਹ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘੱਟ ਭੀਤਰ ਦੇਖ ਮੁਰਾਰੀ ਜੀਓ। ਮਹਾਰਾਜ ਨੇ ਆਖਿਆ ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜੇ ਭਗਤ ਵਿਸਾਰੀ ਜੀਓ। ਅੱਛਾ, ਇਹ ਜਿਹੜਾ ਸੰਸਾਰ ਹੈ, ਗੁਰਦੇਵ ਨੇ ਸ਼ਬਦ ਵਰਤਿਆ ਜੀ ਬੱਪੜੋ। ਬੱਪੜੋ ਕਹਿੰਦੇ ਨੇ ਜੀ ਵਿਚਾਰੇ ਨੂੰ, ਜਿਵੇਂ ਕੋਈ ਬੰਦਾ ਮਸਕੀਨ ਜਿਹਾ ਹੋਵੇ ਨਾ, ਭਟਕਦਾ ਫਿਰਦਾ ਹੋਵੇ, ਗਰੀਬ ਹੋਵੇ, ਕੰਗਾਲ ਹੋਵੇ, ਤੇ ਆਪਾਂ ਉਹਨੂੰ ਤਰਸ ਕਰਕੇ ਕਹੀਏ ਵੀ ਵਿਚਾਰਾ। ਮਹਾਰਾਜ ਨੇ ਆਖਿਆ ਇਹ ਜਿਹੜਾ ਸਾਰਾ ਸੰਸਾਰ ਹੈ ਨਾ ਵਿਚਾਰਾ, ਜਨਮ ਮਰਨ ਦੇ ਗੇੜ ਵਿੱਚ ਫਸਿਆ ਹੋਇਆ, ਇੱਕ ਰੱਬ ਦੀ ਭਗਤੀ ਨੂੰ ਵਿਸਾਰ ਕੇ ਭਟਕ ਰਿਹਾ ਹੈ। ਜਨਮ ਮਰਨ ਕੋ ਇਹ ਜਗ ਬੱਪੜੋ, ਇਨ ਇਸ ਸੰਸਾਰ ਨੇ ਦੂਜੇ ਕਿਸੇ ਦੂਜੇ ਦੇ ਵਿੱਚ ਜੁੜ ਕੇ, ਮਤਲਬ ਦੂਜੇ ਨੂੰ ਲੱਭਣ ਲਈ ਫਲਾਨੀ ਜਗ੍ਹਾ ਤੇ ਉੱਥੇ ਉੱਥੇ ਉੱਥੇ, ਪਹਿਲਾ ਤੇ ਅੰਦਰ ਹੈ ਦੂਜਾ ਬਾਹਰ ਹੈ। ਆਖਿਆ ਦੂਜੇ ਨੂੰ ਲੱਭਣ ਲਈ ਜਿਹੜੀ ਭਗਤੀ ਸੀ ਉਹਨੂੰ ਵਿਸਾਰ ਦਿੱਤਾ, ਜਿਹੜੀ ਗੁਣਾਂ ਵਾਲੀ ਭਗਤੀ ਕਰਨੀ ਸੀ ਉਹਨੂੰ ਵਿਸਾਰ ਦਿੱਤਾ। ਭਗਤ ਵਿਸਾਰੀ ਜੀਓ, ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲੈ ਤਾਂ ਗੁਰਮਤਿ ਪਾਈ ਹੈ। ਜੇ ਤੁਹਾਡਾ ਮਿਲਾਪ ਸੱਚੇ ਗੁਰੂ ਨਾਲ ਹੋ ਜਾਵੇ, ਸ਼ਬਦ ਗੁਰੂ ਨਾਲ ਹੋ ਜਾਵੇ, ਸਤਿਗੁਰ ਮਿਲੇ ਤਾਂ ਗੁਰਮਤਿ ਪਾਈਏ, ਗੁਰੂ ਦੀ ਮਤ ਪ੍ਰਾਪਤ ਹੋ ਸਕਦੀ ਹੈ। ਸਾਕਤ ਬਾਜੀ ਹਾਰੀ ਜੀਓ, ਆਖਿਆ ਸਾਕਤ ਨੇ ਕੀ ਕੀਤਾ, ਜੀਵਨ ਦੀ ਬਾਜੀ ਹਾਰ ਦਿੱਤੀ। ਸਤਿਗੁਰ ਮਿਲੇ ਤਾਂ ਗੁਰਮਤਿ ਪਾਈਏ, ਸਾਕਤ ਬਾਜੀ ਹਾਰੀ ਜੀਓ। ਬਾਬਾ ਜੀ ਨੇ ਅਗਲੇ ਅਖੀਰਲੀਆਂ ਪੰਕਤੀਆਂ ਵਿੱਚ ਕਿਹਾ ਸਤਿਗੁਰ ਬੰਧਨ ਤੋੜ ਨਿਰਾਰੇ, ਗੁਰੂ ਹੀ ਹੈ ਜਿਹੜਾ ਬੰਧਨਾਂ ਨੂੰ ਕੱਟੇਗਾ। ਹੁਣ ਸਭ ਤੋਂ ਵੱਡਾ ਬੰਧਨ ਤੇ ਸਾਨੂੰ ਇਹੋ ਹੀ ਹੈ ਕਿ ਅਸੀਂ ਰੱਬ ਨੂੰ ਬਾਹਰ ਲੱਭਦੇ ਫਿਰਦੇ ਹਾਂ, ਇਹ ਸਭ ਤੋਂ ਵੱਡਾ ਬੰਧਨ ਹੈ। ਤੋ ਜਿੱਦਣ ਗੁਰੂ ਨੇ ਭਰਮ ਦੇ ਪਰਦੇ ਸਾਡੇ ਪਾੜ ਦਿੱਤੇ ਨਾ, ਉਦਣ ਸਾਨੂੰ ਇਹ ਗੱਲ ਪਤਾ ਲੱਗੇਗੀ ਜਿਹਨੂੰ ਬਾਹਰ ਲੱਭਦਾ ਫਿਰਦਾ ਸੀ ਉਹ ਮੇਰੇ ਅੰਦਰ ਹੈ, ਅਜੇ ਅਸੀਂ ਬੰਧਨਾਂ ਵਿੱਚ ਹਾਂ। ਤੋ ਮਹਾਰਾਜ ਨੇ ਕਿਹਾ ਸਤਿਗੁਰ ਬੰਧਨ ਤੋੜ ਨਿਰਾਰੇ, ਗੁਰੂ ਨੇ ਕੀ ਕੀਤਾ, ਗੁਰੂ ਨੇ ਬੰਧਨ ਤੋੜ ਕੇ ਮੈਨੂੰ ਨਿਰਲੇਪ ਕਰ ਦਿੱਤਾ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਮਹਾਰਾਜ ਨੇ ਕਿਹਾ ਹੁਣ ਮੈਂ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਅਗਲਾ ਬਚਨ ਹੈ ਨਾਨਕ ਗਿਆਨ ਰਤਨ ਪ੍ਰਗਾਸ਼ਿਆ, ਹੇ ਨਾਨਕ ਹੁਣ ਜੀਵਨ ਦੇ ਵਿੱਚ ਗਿਆਨ ਦੇ ਰਤਨ ਦਾ ਪ੍ਰਗਾਸ਼ ਹੋ ਗਿਆ। ਨਾਨਕ ਗਿਆਨ ਰਤਨ ਪ੍ਰਗਾਸ਼ਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਜਦੋਂ ਗੁਰੂ ਪਾਸੋਂ ਮੈਂ ਗਿਆਨ ਪ੍ਰਾਪਤ ਕੀਤਾ ਤੇ ਉਹ ਜਿਹੜਾ ਨਿਰੰਕਾਰ ਵਾਹਿਗੁਰੂ ਹੈ, ਮੈਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਉਹ ਮੇਰੇ ਅੰਦਰ ਹੀ ਹੈ। ਜਿੰਨਾ ਚਿਰ ਗਿਆਨ ਦਾ ਪ੍ਰਕਾਸ਼ ਨਹੀਂ ਨਾ ਹੁੰਦਾ ਜੀ, ਜਿੰਨਾ ਚਿਰ ਅਸੀਂ ਗੁਰੂ ਦੇ ਪਾਸੋਂ ਗਿਆਨ ਹਾਸਲ ਨਹੀਂ ਕਰਦੇ, ਉਹਨਾਂ ਚਿਰ ਤੱਕ ਸਾਨੂੰ ਇਹ ਸਮਝ ਨਹੀਂ ਲੱਗੇ। ਤੋ ਗੁਰੂ ਕਿਹਦਾ ਸੋਮਾ ਹੈ, ਗੁਰੂ ਗਿਆਨ ਦਾ ਸੋਮਾ ਹੈ। ਗੁਰੂ ਨੇ ਸਾਨੂੰ ਗਿਆਨ ਦੇਣਾ ਹੈ, ਸੋਝੀ ਦੇਣੀ ਹੈ, ਜਾਂ ਗਿਆਨ ਪ੍ਰਕਾਸ਼ ਅਗਿਆਨ ਮਿਟਣ, ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਲ ਗਿਆ, ਗੁਰੂ ਨੇ ਗਿਆਨ ਦਾ ਸੋਝੀ ਦਾ ਦੀਵਾ ਅੰਦਰ ਬਾਲ ਦਿੱਤਾ ਤੇ ਅੰਦਰੋਂ ਹਨੇਰਾ ਦੂਰ ਹੋ ਗਿਆ। ਤੋ ਬਾਬਾ ਜੀ ਨੇ ਕਿਹਾ ਨਾਨਕ ਗਿਆਨ ਰਤਨ ਪ੍ਰਗਾਸ਼ਿਆ, ਹੇ ਨਾਨਕ ਜਿਸ ਦੇ ਅੰਦਰ ਗੁਰੂ ਦੁਆਰਾ ਗਿਆਨ ਦੇ ਰਤਨ ਦਾ ਪ੍ਰਗਾਸ਼ ਹੋ ਗਿਆ। ਨਾਨਕ ਗਿਆਨ ਰਤਨ ਪ੍ਰਗਾਸ਼ਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਹੁਣ ਸਮਝ ਲੱਗ ਗਈ ਵੀ ਉਹ ਜਿਹੜੇ ਨਿਰੰਕਾਰ ਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ ਨਾ, ਉਹ ਤੇ ਮੇਰੇ ਮਨ 'ਚ ਹੀ ਵਸਿਆ ਹੋਇਆ, ਉਹ ਤੇ ਮੇਰੇ ਅੰਦਰ ਹੀ ਹੈ। ਤੋ ਸਤਿਗੁਰ ਕਿਰਪਾ ਕਰੇ, ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰਾਂ ਦੇ ਪਾਸੋਂ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੁਣ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹ ਵਿਚਾਰਾਂ ਸਾਡੇ ਜੀਵਨ ਦਾ ਆਧਾਰ ਬਣ ਜਾਣ, ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਉਹ ਪ੍ਰਭੂ ਹੈ, ਪਰਮਾਤਮਾ ਪਰਮੇਸ਼ਰ ਦਾਤਾ ਹੈ, ਦੇਣ ਵਾਲਾ ਹੈ। ਸਭ ਤੋਂ ਵੱਡਾ ਤੇ ਉਹਨਾਂ ਦਾਨ ਸਾਨੂੰ ਸਾਡੇ ਜੀਵਨ ਦਾ ਦਿੱਤਾ, ਕਿਉਂਕਿ ਇਹ ਵੀ ਉਹਦੀ ਦਾਤ ਹੈ, ਇਸ ਤੋਂ ਬਗੈਰ ਨਹੀਂ। ਅੱਗੇ ਫਿਰ ਇਸ ਜੀਵਨ ਨੂੰ ਕਿਵੇਂ ਤੋਰਨਾ, ਉਹ ਬਖਸ਼ ਸਾਨੂੰ ਗੁਰੂ ਦੀ ਬਾਣੀ ਤੋਂ ਪਾਰ ਤੋਣੀ ਹੈ। ਜਦੋਂ ਅਸੀਂ ਬਾਣੀ ਦੇ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਫਿਰ ਜੋ ਸਾਡੇ ਅੰਦਰੋਂ ਹੀ ਇਹ ਚੀਜ਼ ਜਿਹੜੀ ਹੈ ਸਾਡੀ ਪ੍ਰਾਪਤ ਹੋਣੀ ਆ, ਤੇ ਫਿਰ ਬੰਦਾ ਜਿਹੜਾ ਭੱਜਾ ਫਿਰਦਾ ਮੈਂ ਮੇਰੀ ਦੇ ਵਿੱਚ, ਤੇ ਫਿਰ ਉਹ ਇਹ ਗੱਲ ਜ਼ਰੂਰ ਕਹੇਗਾ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸਾਰਾ ਕੁਝ ਉਹਦਾ ਹੀ ਹੈ, ਤੇਰਾ ਤੁਝਕੋ ਸੌਂਪ ਤੇ ਕਿਆ ਲਾਂਗੇ ਮੇਰਾ। ਅਗਰ ਕੋਈ ਦਾਤ ਦਿੰਦਾ ਤੇ ਉਹਨੇ ਫਿਰ ਵਾਪਸ ਵੀ ਤੇ ਲੈਣੀ ਹੈ ਨਾ ਗੁਰਮੁਖਿਆਂ ਦੇ, ਕਿਉਂਕਿ ਆਪਾਂ ਜੇ ਕਿਸੇ ਨੂੰ ਚੀਜ਼ ਦਿੰਦੇ ਹਾਂ ਤੇ ਆਸ ਤੇ ਰੱਖਦੇ ਨਾ ਸਾਨੂੰ ਵਾਪਸ ਮਿਲੇ। ਸੋ ਉਹਨੇ ਧੀਆਂ ਪੁੱਤਰ ਦਿੱਤੇ। ਪਰ ਇਹ ਗੱਲ ਪਹਿਲੀ ਪੰਕਤੀ ਚ ਸਮਝ ਲੈਣੀ ਚਾਹੀਦੀ ਵੀ ਤੂੰ ਤੇ ਦਾਤਾਂ ਦੇਣ ਵਾਲਾ, ਪਰ ਮੈਂ ਕਿਹਾ ਮੰਗੂ ਤੇਰੇ ਕੋਲ ਕੀ ਮੰਗਾ ਕਿ ਜਿੱਥੇ ਅਰਨਾ ਰਹੇ ਕੋਈ ਸਦਾ ਰਹਿਣ ਵਾਲਾ ਤਾਂ ਹੈ ਨਹੀਂ। ਪਰ ਇੱਕੋ ਹੀ ਮੰਗੋ ਜਿਹੜੀ ਭਾਈ ਸਾਹਿਬ ਨੇ ਕਿਹਾ ਦੀਜੇ ਨਾਮ ਪਿਆਰੀ ਨਾਮ ਦੀ ਗੁਣਾਂ ਦੀ ਦਾਤ ਬਖਸ਼ ਗੁਣ ਮੰਗਾ ਸਭ ਤੋਂ ਗੁਰੂ ਕਿਰਪਾ ਕਰੇ ਚੜ੍ਹਦੀ ਅੰਗਲਾ ਬਖਸ਼ਣ। ਬਹੁਤ ਬਹੁਤ ਧੰਨਵਾਦ। ਜਿਵੇਂ ਪ੍ਰੋਗਰਾਮ ਚੱਲ ਰਹੇ ਨੇ ਆਪ ਜੀ ਨੂੰ ਪਤਾ ਹੀ ਹੈ, ਅੱਜ 7:30 ਸ਼ਾਮ ਦੇ ਦੀਵਾਨ ਵਿੱਚ ਭਾਈ ਲਖਵਿੰਦਰ ਸਿੰਘ ਦਰਬਾਰ ਸਾਹਿਬ ਵਾਲਾ ਹਜ਼ੂਰੀ ਰਾਗੀ ਜੀ ਤੱਕ ਕੀਰਤਨ ਸਰਵ ਕਰਾਉਣਗੇ। ਸੋ 20 ਤਰੀਕ ਨੂੰ ਐਤਵਾਰ ਨੂੰ ਨੀਂਹ ਪੱਥਰ ਰੱਖਣਾ ਨਵੇਂ ਗੁਰਦੁਆਰੇ ਦਾ, ਉਹਦੇ ਵਿੱਚ ਆਪ ਜੀ ਨੂੰ ਜ਼ਰੂਰ ਸਹਿਯੋਗ ਬਖਸ਼ੋ ਔਰ ਕੋਸ਼ਿਸ਼ ਕਰੋ ਕਿ ਆਪਾਂ ਦਿਲ ਫੁੱਲ ਪੇਟਾਵਾਂ ਬਿਲਡਿੰਗ ਫੰਡ ਵਿੱਚ ਪਾਈਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਕੁਛ ਨਾ ਕੁਛ ਅਸੀਂ ਬਣਾ ਸਕੀਏ। ਇਹ ਸਾਡੀ ਤੁਹਾਨੂੰ ਬੇਨਤੀ ਹੈ। ਫਰੀ ਓਰਲ ਕੈਂਸਰ ਸਕਰੀਨਿੰਗ ਜਿਹੜੀ ਆ, ਕਿਉਂਕਿ ਦੰਦਾਂ ਦੀ ਸਕਰੀਨਿੰਗ ਕਰਨ ਵਾਸਤੇ ਇੱਕ ਪ੍ਰੋਗਰਾਮ ਜਿਹੜਾ ਹੈ ਉਹ 27 ਸਤੰਬਰ ਨੂੰ ਜਿਹੜਾ ਵਾ ਉਹ 152-50-24 ਐਵਨਿਊ ਉੱਤੇ ਇਹ ਹੋ ਰਿਹਾ, ਜਿਹਦੇ ਵਿੱਚ ਕੋਈ ਵੀ ਪ੍ਰਾਣੀ ਜਾ ਕੇ ਆਪਣੇ ਦੰਦਾਂ ਦੀ ਚੈੱਕਅਪ ਜਿਹੜੀ ਉਹ ਕਰਾ ਸਕਦਾ। ਸੋ ਆਪ ਜੀ ਨੂੰ ਜ਼ਰੂਰ ਬੇਨਤੀ ਹੈ ਕਿ ਆਪ ਇਸ ਨੂੰ ਜ਼ਰੂਰ ਫੋਲੋ ਕਰਿਓ। ਸੋ ਆਓ ਹੁਣ ਸਰਵਨ ਕਰੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪੀਰ ਸਾਹਿਬ ਵਾਲੇ ਦਾ ਜਾਗੀ ਜਿੱਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਲਾਜ ਬਣ ਦੇ ਮਨੋਰ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੇ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਨ ਕਰਾਉਣਗੇ। ਸੋ ਭਾਈ ਸਾਹਿਬ ਆਉਣ ਪਾਸੋਂ ਸਰਵਨ ਕਰੀਏ ਕਥਾ। ਸੋ ਅੱਜ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਜੋ ਕੀਰਤਨ ਹੈ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਵਾਨ 4 ਵਜੇ ਤੋਂ ਲੈ ਕੇ ਤਕਰੀਬਨ 8:30 ਤੱਕ ਹੁੰਦੇ ਨੇ, ਜਿਸ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਜਥੇ ਨੇ ਕਥਾ ਢਾਡੀ ਵਾਰਾਂ ਇਤਿਹਾਸ ਦੇ ਨਾਲ ਨਾਲ ਭਾਈ ਲਖਵਿੰਦਰ ਸਿੰਘ ਉਹਨਾਂ ਦਾ ਪ੍ਰੋਗਰਾਮ ਵੀ ਹੈ। ਸੋ ਆਪ ਜੀ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਤੋਂ 20 ਤਰੀਕ ਨੂੰ ਐਤਵਾਰ ਨੂੰ ਜੋ ਨੀਂਹ ਪੱਥਰ ਰੱਖਿਆ ਜਾ ਰਿਹਾ ਨਵੇਂ ਗੁਰਦੁਆਰੇ ਦਾ। ਸੋ ਆਪ ਜੀ ਨੂੰ ਬੇਨਤੀ, ਆਪ ਜੀ ਨੇ ਸਹਿਯੋਗ ਬਖਸ਼ਣਾ। ਸੋ ਫਰੀ ਓਰਲ ਕੈਂਸਰ ਸਕਰੀਨਿੰਗ ਜਿਹੜੀ ਹੈ, ਦੰਦਾਂ ਦੀ ਕੋਈ ਪ੍ਰੋਬਲਮ ਹੈ ਕੈਂਸਰ ਵਗੈਰਾ ਦੀ, ਉਹਦੇ ਲਈ 27 ਤਰੀਕ ਨੂੰ ਜਿਹੜਾ ਫਰੀ ਰਜਿਸਟ੍ਰੇਸ਼ਨ ਵਾਸਤੇ ਵੀ ਉਹਨਾਂ ਨੇ ਬੇਨਤੀ ਕੀਤੀ ਹੈ। ਅਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਵਾ ਪੈਸੀਫਿਕ ਓਰਲ ਹੈਲਥ ਸੈਂਟਰ ਕਲੀਨਿਕ ਉਹਦੇ ਵਿੱਚ ਹੈ। 100 ਇਹਦਾ ਐਡਰੈਸ ਹੈਗਾ 100 5524 ਐਵਨਿਊ ਤੇ, ਉਹਦੇ 'ਚ ਆਪ ਜਾ ਟੋਨ ਨੰਬਰ ਵੀ ਹੈਗੇ ਨੇ 604-536-2700, ਇੱਥੇ ਤੁਸੀਂ ਰਜਿਸਟਰ ਕਰ ਸਕਦੇ ਜੀ। ਆਓ ਸਰਵਨ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

چبر شطر تخت مالک حاضرہ حضور.

ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੱਥੇ ਆਪ ਜੀ ਨੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਉੱਥੇ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਧ ਸੰਗਤ ਦੀ ਸਾਂਝਾ ਕੀਤਾ ਹੈ ਨਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 348 ਦੇ ਉੱਤੇ

ਇਸੇ ਸ਼ਬਦ ਨੂੰ ਆਪਾਂ ਹਰ ਰੋਜ਼ ਸੋਦਰ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਜੇ ਤੁਸੀਂ ਗੌਰ ਕੀਤਾ ਹੋਵੇ ਤੇ ਇਹ ਜਿਹੜਾ ਸ਼ਬਦ ਪੜ੍ਹਿਆ ਗਿਆ ਹੈ ਇਹਦੇ ਵਿੱਚ ਅਤੇ ਸੋਦਰ ਦੇ ਸ਼ਬਦ ਵਿੱਚ ਥੋੜਾ ਜਿਹਾ ਲਗਾ ਮਾਤਰਾ ਦਾ ਭੇਦ ਹੈ। ਜਿਵੇਂ ਉੱਥੇ ਆਪਾਂ ਪੜ੍ਹਦੇ ਹਾਂ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਇੱਥੇ ਸ਼ਬਦ ਵਰਤਿਆ ਹੈ ਸੁਣ ਵੱਡਾ ਆਖੇ ਸਭ ਕੋਈ, ਕੇਵੜ ਵੱਡਾ ਡੀਠਾ ਹੋਈ। ਤੋ ਕਈ ਵਾਰ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਨੇ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਤੁਸੀਂ ਸਲੋਕ ਪੜ੍ਹਦੇ ਹੋ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਸੁਖਮਣੀ ਸਾਹਿਬ ਦੇ ਵਿੱਚ, ਤੇ ਜਿਹੜਾ ਜਪਜੀ ਸਾਹਿਬ ਵਿੱਚ ਤੁਸੀਂ ਹਰ ਰੋਜ਼ ਪੜ੍ਹਦੇ ਹੋ ਉਹ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਦਾਂ ਆਪਾਂ ਪਹਿਲਾਂ ਸੋਦਰ ਦੀ ਪੌੜੀ ਵਿਚਾਰੀ, ਸੋ ਪੁਰਖ ਵਾਲੀ ਪੌੜੀ ਨੂੰ ਵਿਚਾਰਿਆ ਜਿਹੜੀ ਇੱਥੇ ਦਰਜ ਹੈ ਆਸਾ ਰਾਗ ਵਿੱਚ, ਉਹਦੇ ਵਿੱਚ ਸੋਦਰ ਵਾਲੀ ਪੌੜੀ ਜਿਹੜੀ ਰਹਿ ਰਾਸ ਵਿੱਚ ਆਪਾਂ ਪੜ੍ਹਦੇ ਹਾਂ ਜਾਂ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਤਿੰਨਾਂ ਵਿੱਚ ਲਗਾ ਮਾਤਰਾ ਦਾ ਫਰਕ ਹੈ। ਤੋ ਖੈਰ ਗੁਰਦੇਵ ਨੇ ਜਿਹੜਾ ਇਹ ਬਚਨ ਉਚਾਰਨ ਕੀਤਾ ਹੈ ਆਪਾਂ ਇਹਨੂੰ ਵਿਚਾਰੀਏ। ਸਭ ਤੋਂ ਪਹਿਲਾਂ ਮਹਾਰਾਜ ਨੇ ਮੰਗਲ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੈ, ਸਦੀਵੀ ਹੋਂਦ ਵਾਲਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਗ ਆਸਾ ਮਹਿਲਾ ਪਹਿਲਾ, ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਰਹਾਉ ਵਾਲੀ ਪੰਕਤੀ ਹੈ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ। ਉਹ ਪਰਮੇਸ਼ਰ ਅਕਾਲ ਪੁਰਖ ਬਹੁਤ ਵੱਡਾ ਹੈ, ਸਤਿਗੁਰੂ ਦੀ ਉਸਤਤ ਹੋਏ ਕਰਦੇ ਹੋਇਆ ਬੋਲ ਰੱਖਦੇ ਨੇ, ਹੇ ਮੇਰੇ ਸਾਹਿਬ ਮਾਲਕ ਜੀ ਤੁਸੀਂ ਵੱਡੇ ਹੋ, ਬੜੇ ਗੈਰ ਹੋ। ਗੈਰ ਦਾ ਅਰਥ ਹੁੰਦਾ ਡੂੰਘਾ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਤੁਸੀਂ ਬੜੇ ਗੈਰ ਗੰਭੀਰ ਹੋ, ਬੜੇ ਡੂੰਘੇ ਹੋ। ਗੁਣੀ ਗਹੀਰਾ, ਤੁਸੀਂ ਗੁਣਾ ਕਰਕੇ ਬੜੇ ਡੂੰਘੇ ਹੋ। ਇੱਕ ਤੇ ਡੂੰਘਾ ਹੁੰਦਾ ਹੈ ਵੀ ਜਿਵੇਂ ਆਪਾਂ ਕਿਸੇ ਥਾਂ ਨੂੰ ਮਿਣਦੇ ਹਾਂ ਵੀ ਉਹਦੀ ਡੂੰਘਾਈ ਕਿੰਨੀ ਹੈ। ਇੱਕ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਗੁਣਾ ਕਰਕੇ ਡੂੰਘੇ ਨੇ, ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੇਰੀ ਮਹਿਮਾ ਨੂੰ ਤੇਰੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਠਾਕੁਰ ਊਚ ਭਗਵਾਨਾ, ਤੂੰ ਠਾਕੁਰ ਹੈ ਤੇ ਉੱਚਾ ਭਗਵਾਨ ਹੈ। ਤੋ ਦੁਨੀਆਂ ਦੇ ਵਿੱਚ ਜਿਹੜੇ ਭਗਵਾਨ ਜਾਂ ਜਿਹੜੇ ਰੱਬ ਮਿੱਥੇ ਗਏ ਉਹਨਾਂ ਬਾਰੇ ਥੋੜੇ ਸ਼ਬਦਾਂ ਵਿੱਚ ਕੁਝ ਬਿਆਨ ਕੀਤਾ ਜਾ ਸਕਦਾ ਹੈ, ਪਰ ਇਹ ਜਿਹੜਾ ਵਾਹਿਗੁਰੂ ਹੈ ਦੁਨੀਆਂ ਦੇ ਭਗਵਾਨਾਂ ਦੀ ਲੀਲਾ ਕਿਸੇ ਨੇ ਲਿਖ ਦਿੱਤੀ ਜਿਵੇਂ ਕ੍ਰਿਸ਼ਨ ਦੀ ਹੈ ਰਾਮ ਦੀ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕੀਤੀ ਤੇ ਮਹਾਰਾਜ ਕਹਿਣ ਲੱਗੇ ਜਾਂ ਕੀ ਲੀਲਾ ਕੀ ਮਿੱਤ ਨਾਹੀਂ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਜਿਵੇਂ ਪਿਤਾ ਦਾ ਜਨਮ ਪੁੱਤਰ ਨਹੀਂ ਜਾਣ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਪਿਤਾ ਹੈ, ਉਹਦੇ ਬਾਰੇ ਅਸੀਂ ਕੀ ਦੱਸ ਸਕਦੇ ਹਾਂ, ਉਹ ਏਡਾ ਵੱਡਾ ਹੈ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਉਹਨੇ ਸਾਰਿਆਂ ਨੂੰ ਇੱਕ ਸੂਤਰ ਵਿੱਚ ਇੱਕ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ। ਮਹਾਰਾਜ ਦੀ ਬਾਣੀ ਬੜੇ ਪਿਆਰੇ ਖਿਆਲ ਸਾਡੇ ਸਨਮੁਖ ਰੱਖਦੀ ਹੈ। ਗੁਰਦੇਵ ਦਾ ਇੱਕ ਬਚਨ ਹੈ, ਜਿਹੜੇ ਦੁਨੀਆਂ ਦੇ ਲੋਕ ਵੱਖ ਵੱਖ ਦੇਵੀ ਦੇਵਤਿਆਂ ਭਗਵਾਨਾਂ ਦੀ ਪੂਜਾ ਵਿੱਚ ਫਸ ਜਾਂਦੇ ਨੇ, ਬਾਬਾ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਉਹ ਦੇਸ਼ਾਂ ਦੀਆਂ ਹੱਦਾਂ
ਸਰਹੱਦਾਂ ਰੰਗਾਂ ਨਸਲਾਂ ਭੇਦਾਂ ਦੇ ਫਰਕ ਤੋਂ ਬਹੁਤ ਉੱਪਰ ਹੈ। ਮਹਾਰਾਜ ਨੇ ਉਹਦੀ ਵਡਿਆਈ ਕਰਦੇ ਆਖਿਆ ਪੌਣ ਉਪਾਏ। ਪੌਣ ਦਾ ਅਰਥ ਹੈ ਸਾਧ ਸੰਗਤ ਵਾਹ। ਪੌਣ ਉਪਾਏ ਧਰੀ ਸਭ ਧਰਤੀ, ਜਿਹਨੇ ਹਵਾ ਦੇ ਵਿੱਚ ਧਰਤੀ ਨੂੰ ਟਿਕਾਇਆ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਜਿਹਨੇ ਪਾਣੀ ਤੇ ਅੱਗ ਨੂੰ ਇਕੱਠਿਆਂ ਰੱਖ ਦਿੱਤਾ। ਜਲ ਅਗਨੀ ਕਾ ਬੰਧ ਕੀਆ, ਅੰਦੁਲੇ ਦੈਸਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਮਹਾਰਾਜ ਨੇ ਆਖਿਆ ਹੰਕਾਰ ਵਿੱਚ ਅੰਨੇ ਹੋਏ ਰਾਵਣ ਨੇ ਆਪਣਾ ਸਿਰ ਵਢਾ ਲਿਆ, ਤੇ ਕੀ ਉਹਦਾ ਸਿਰ ਵੱਢਣ ਵਾਲਾ ਰਾਮ ਵੱਡਾ ਹੋ ਗਿਆ ਕਿ ਜਾਂ ਉਹ ਵੱਡਾ ਹੈ ਜਿਹਨੇ ਇਸ ਸਾਰੇ ਸੰਸਾਰ ਨੂੰ ਸਿਰਜਿਆ ਹੈ। ਅੰਦੁਲੇ ਦੈਸਰ, ਅੰਨੇ ਹੋਏ ਰਾਵਣ ਨੇ, ਦੈ ਸਿਰ ਦਾ ਅਰਥ ਹੁੰਦਾ ਜੀ ਦਸਾਂ ਸਿਰਾਂ ਵਾਲਾ। ਅੰਦੁਲੇ ਦੈਸਰ ਮੂੰਡ ਕਟਾਇਆ, ਮੂੰਡ ਦਾ ਅਰਥ ਹੈ ਸਿਰ ਕਟਾ ਲਿਆ ਉਹਨੇ। ਅੰਦੁਲੇ ਦੈਸਰ ਮੂੰਡ ਕਟਾਇਆ, ਰਾਵਣ ਮਾਰ, ਰਾਵਣ ਨੂੰ ਮਾਰਨ ਵਾਲਾ ਰਾਮ ਕਿਆ ਵੱਡਾ ਪਿਆ। ਆਖਿਆ ਉਹ ਵੱਡਾ ਤਾਂ ਨਹੀਂ ਉਚਲਿਆ, ਪਰਮੇਸ਼ਰ ਵੱਡਾ। ਕਿਆ ਉਪਮਾ ਤੇਰੀ ਆਖੀ ਜਾਏ। ਆਖਿਆ ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਉਪਮਾ ਕਿਹੜੀ ਬਿਆਨ ਕੀਤੀ ਜਾ ਸਕੇ, ਤੂੰ ਤੇ ਏਡਾ ਵੱਡਾ। ਸ਼੍ਰੀ ਰਾਗ ਵਿੱਚ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬੜਾ ਸੁੰਦਰ ਬਚਨ ਹੈ। ਉਸ ਬਚਨ ਦੀ ਪ੍ਰਮਤਾ ਹੁੰਦੀ ਹੈ, ਮਹਾਰਾਜ ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜਾ। ਕੋਟ ਦਾ ਅਰਥ ਹੁੰਦਾ ਜੀ ਕਰੋੜ। ਗੁਰਦੇਵ ਨੇ ਆਖਿਆ ਜੇ ਮੇਰੀ ਆਰਜਾ ਕਰੋੜਾਂ ਸਾਲ ਹੋ ਜਾਵੇ, ਉਮਰ ਬਜ਼ੁਰਗੀ, ਏਡਾ ਵੱਡਾ ਮੈਂ ਹੋ ਜਾਵਾਂ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਤੇ ਮੇਰੀ ਖੁਰਾਕ ਕੀ ਹੋਵੇ, ਹਵਾ ਮੇਰੀ ਖੁਰਾਕ ਹੋਵੇ। ਪਵਨ ਪੀਣ ਅਪਿਆਓ, ਏਡੀ ਕਠਿਨ ਤਪੱਸਿਆ ਮੈਂ ਕਰਦਾ ਵਾਂ ਕਰੋੜਾਂ ਸਾਲਾਂ ਤੋਂ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਤੋਂ ਇਹ ਗੁਫਾ ਨਾ ਦੇਖਾਂ, ਮੈਂ ਐਸੀ ਗੁਫਾ ਵਿੱਚ ਬੈਠਾ ਹੋਵਾਂ ਜਿੱਥੇ ਚੰਦ ਤੇ ਸੂਰਜ ਵੀ ਮੈਨੂੰ ਨਜ਼ਰ ਨਾ ਆਉਣ। ਚੰਦ ਸੂਰਜ ਦੋ ਗੁਫਾ ਨਾ ਦੇਖਾਂ। ਆਖਿਆ ਸੁਪਨੇ ਸੌਣ ਨਾ ਥਾਉ, ਮੈਂ ਜਾਗਦਾ ਤੇ ਕੀ ਕਦੀ ਸੁਪਨੇ ਵਿੱਚ ਵੀ ਸੁੱਤਾ ਨਾ ਹੋਵਾਂ। ਸੁਪਨੇ ਸੌਣ ਨਾ ਥਾਉ, ਬਾਬਾ ਜੀ ਕਹਿੰਦੇ ਭੀ ਤੇਰੀ ਕੀਮਤ ਨਾ ਪਵੈ। ਹੇ ਅਕਾਲ ਪੁਰਖ, ਤੂੰ ਏਡਾ ਵੱਡਾ ਹੈ, ਇੰਨਾ ਬੇਅੰਤ ਹੈ, ਭੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾਂ ਨਾਉ। ਹੇ ਵਾਹਿਗੁਰੂ, ਇੰਨੀਆਂ ਲੰਮੀਆਂ ਸਮਾਧੀਆਂ ਲਾ ਕੇ ਕਰੋੜਾਂ ਸਾਲ ਮੈਂ ਸਮਾਧੀਆਂ ਕਿਸੇ ਗੁਫਾ ਵਿੱਚ ਲਾ ਛੱਡਾਂ, ਕਰੋੜਾਂ ਸਾਲ, ਇੱਕ ਸਾਲ ਨਹੀਂ, ਦੋ ਸਾਲ ਨਹੀਂ, ਚਾਰ ਸਾਲ ਨਹੀਂ, ਕਰੋੜਾਂ ਸਾਲ ਦੀ ਸਮਾਧੀ ਮੈਂ ਜੇ ਗੁਫਾ ਵਿੱਚ ਲਾ ਲਵਾਂ, ਕੁਝ ਵੀ ਪੀਵਾਂ ਨਾ, ਕੁਝ ਵੀ ਖਾਵਾਂ ਨਾ, ਹਵਾ ਹੀ ਮੇਰਾ ਪੀਣ ਖਾਣ ਹੋਵੇ, ਸੂਰਜ ਤੇ ਚੰਦਰਮਾ ਕਦੀ ਵੇਖਿਆ ਹੀ ਨਾ ਹੋਵੇ ਕਰੋੜਾਂ ਸਾਲਾਂ ਤੋਂ, ਐਸੀ ਗੁਫਾ ਵਿੱਚ ਵੜ ਕੇ ਬੈਠਾ ਹੋਵਾਂ। ਤੋ ਵਾਹਿਗੁਰੂ ਮਹਾਰਾਜ, ਇੱਥੇ ਗੁਰਦੇਵ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਤਾਂ ਵੀ ਤੇਰੀ ਕੀਮਤ ਪਾਈ ਨਹੀਂ ਜਾ ਸਕਦੀ, ਵੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਉ। ਹੇ ਵਾਹਿਗੁਰੂ, ਇੰਨੀਆਂ ਸਮਾਧੀਆਂ ਲਾ ਕੇ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦਾ ਮੈਂ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ, ਇਹ ਦੱਸਣ ਯੋਗਾ ਵੀ ਮੈਂ ਨਹੀਂ ਹਾਂ, ਤੂੰ ਏਡਾ ਵੱਡਾ ਹੈ। ਹੁਣ ਅਗਲੀ ਪੰਕਤੀ, ਸਾਚਾ ਨਿਰੰਕਾਰ ਨਿਜ ਥਾਏ। ਆਖਿਆ ਉਹ ਜਿਹੜਾ ਸੱਚਾ ਨਿਰੰਕਾਰ ਵਾਹਿਗੁਰੂ ਹੈ ਨਾ, ਉਹ ਆਪਣੇ ਸਰੂਪ ਵਿੱਚ ਕਾਇਮ ਹੈ। ਨਿਜ ਥਾਏ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਆਪਣੀ ਥਾਂ ਉੱਤੇ ਉਹ ਕਾਇਮ ਹੈ। ਸਾਚਾ ਨਿਰੰਕਾਰ ਨਿਜ ਥਾਏ, ਆਪਣੇ ਥਾਂ ਉੱਤੇ ਉਹ ਕਾਇਮ ਹੈ, ਜਿੱਦਾਂ ਦਾ ਵੀ ਹੈਗਾ ਹੈ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ। ਦੁਨੀਆਂ ਦੇ ਲੋਕ ਉਹਨੂੰ ਸੁਣ ਸੁਣ ਕੇ ਕਹਿੰਦੇ ਨੇ, ਉਹਦੀ ਬਜ਼ੁਰਗੀ ਦਾ ਬਿਆਨ ਕਰਦੇ ਨੇ। ਆਪਾਂ ਜਿੰਨੇ ਜੀਵ ਹਾਂ ਨਾ ਜੀ, ਇੱਕ ਦੂਜੇ ਤੋਂ ਸੁਣ ਕੇ ਰੱਬ ਦੀ ਬਜ਼ੁਰਗੀ, ਉਹਦੇ ਵਡੇਰੇਪਣ ਦਾ ਆਪਾਂ ਬਿਆਨ ਕਰਦੇ ਹਾਂ। ਜਿਹੜੀ ਗੱਲ ਇੱਥੇ ਵੀ ਬਾਬਾ ਜੀ ਸ਼ੁਰੂ ਕਰਨਗੇ, ਸੁਣ ਵੱਡਾ ਆਖੇ ਸਭ ਕੋਈ, ਅਸੀਂ ਤਾਂ ਸੁਣਿਆ ਹੀ ਹੈ ਨਾ। ਤੋ ਬਾਬਾ ਜੀ ਕਹਿਣ ਲੱਗੇ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਇਹ ਦੁਨੀਆਂ ਜਿਹੜੀ ਹੈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੇ ਬਾਰੇ
ਇੱਕ ਦੂਜੇ ਤੋਂ ਸੁਣ ਸੁਣ ਕੇ ਉਹਦੀ ਬਜ਼ੁਰਗੀ ਬਿਆਨ ਕਰ ਦਿੰਦੀ ਹੈ, ਪਰ ਇਹ ਨਹੀਂ ਦੱਸ ਸਕਦੀ ਕਿ ਉਹ ਕਿੱਡਾ ਵੱਡਾ, ਇਹ ਨਹੀਂ ਦੱਸਿਆ ਜਾ ਸਕਦਾ। ਤੋ ਬਾਬਾ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ, ਆਖਿਆ ਇੱਥੋਂ ਤੱਕ ਮਹਾਰਾਜ ਕਹਿੰਦੇ ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ, ਵੀ ਜੇ ਮੈਂ ਕਸ਼ਟ ਦੇ ਕੇ ਆਪਣੇ ਸਰੀਰ ਨੂੰ ਤਪਾ ਲਵਾਂ। ਕੁੱਸਾਂ ਕੱਟੀਆਂ, ਕੁੱਸਾਂ ਦਾ ਅਰਥ ਹੁੰਦਾ ਜੇ ਮੈਂ ਆਪਣੇ ਆਪ ਨੂੰ ਕੋਹ ਸੁੱਟਾਂ ਕਿ ਤੇਰੀ ਪ੍ਰਾਪਤੀ ਦੇ ਲਈ ਮੈਂ ਆਪਣੇ ਸਰੀਰ ਦੇ ਅੰਗਾਂ ਨੂੰ ਕੋਹਣ ਲੱਗ ਪਵਾਂ ਤੇਰਾ ਅੰਤ ਪਾਉਣ ਲਈ। ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਹੀ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ। ਮਹਾਰਾਜ ਕਹਿੰਦੇ ਜੇ ਮੈਂ ਆਪਣੇ ਸਰੀਰ ਨੂੰ ਕੋਹ ਸੁੱਟਾਂ, ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਤੇ ਮੁੜ ਮੁੜ ਕੇ ਚੱਕੀ ਵਿੱਚ ਪਾ ਕੇ ਆਪਣੇ ਸਰੀਰ ਨੂੰ ਪੀ ਦਿਆਂ, ਪੀਸਣ ਪੀਸਾ ਪਾਏ, ਅੱਗੀ ਛੇਤੀ ਜਾਲੀਆਂ, ਆਪਣੇ ਆਪ ਨੂੰ ਅੱਗ ਦੇ ਵਿੱਚ ਜਲਾ ਦਵਾਂ, ਏਡਾ ਕਠਿਨ ਤਪ ਕਰਾਂ, ਏਡੀ ਕਠਿਨ ਤਪੱਸਿਆ ਕਰਾਂ। ਜਿਵੇਂ ਆਮ ਸਾਡੀ ਧਾਰਨਾ ਹੁੰਦੀ ਹੈ ਕਿ ਫਲਾਂ ਬੰਦੇ ਨੇ ਬੜੀ ਕਠਿਨ ਤਪੱਸਿਆ ਕਰਕੇ ਰੱਬ ਦੀ ਪ੍ਰਾਪਤੀ ਕੀਤੀ, ਤੋ ਸਾਡੇ ਸਿੱਖਾਂ ਵਿੱਚ ਵੀ ਵੈਸੇ ਇਹ ਕਲਚਰ ਹੈਗਾ, ਅਸੀਂ ਬਾਣੀ ਪੜ੍ਹਦੇ ਹਾਂ ਪਰ ਜਦੋਂ ਸਾਧ ਸੰਗਤ ਅਸੀਂ ਬਾਣੀ ਨੂੰ ਸਮਝਦੇ ਨਹੀਂ ਨਾ, ਤੇ ਅਸੀਂ ਬਹੁਤ ਸਾਰੇ ਆਪਣੇ ਵਿੱਚ ਜਿਹੜੇ ਸੋ ਕਾਲਡ ਬਾਬੇ ਨੇ ਉਹਨਾਂ ਦੇ ਬਾਰੇ ਗੱਲਾਂ ਪ੍ਰਚਾਰੀਆਂ ਨੇ ਕਿ ਬਾਬਾ ਜੀ ਨੇ ਬੜੀ ਜੰਗਲ ਵਿੱਚ ਕਠਿਨ ਤਪੱਸਿਆ ਕੀਤੀ, ਉਹਨਾਂ ਨੇ ਸਰੀਰ ਦਾ ਜਿਹੜਾ ਹੈ ਉਹ ਬੜਾ ਉਹਨੂੰ ਤਪਾਇਆ, ਬੜਾ ਕਸ਼ਟ ਦਿੱਤਾ ਸਰੀਰ ਨੂੰ। ਤੋ ਆਪ ਪੜ੍ਹ ਲਓ ਬਾਣੀ। ਮਹਾਰਾਜ ਨੇ ਆਖਿਆ ਨਹੀਂ, ਫਿਰ ਏਦਾਂ ਕਰਨ ਨਾਲ ਉਹਨੇ ਕੋਈ ਰੱਬ ਨਹੀਂ ਪਾ ਲਿਆ, ਏਦਾਂ ਕਰਨ ਨਾਲ ਉਹਨੇ ਕੋਈ ਰੱਬ ਨੂੰ ਆਪਣੀ ਜੇਬ ਵਿੱਚ ਨਹੀਂ ਰੱਖ ਲਿਆ। ਤੇ ਸਿੱਖੀ ਦਾ ਮਾਰਗ ਜਿਹੜਾ ਹੈ ਉਹ ਕਸ਼ਟ ਦਾ ਹੈ ਵੀ ਕੋਈ ਨਹੀਂ ਜੇ। ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ, ਸਰੀਰ ਨੂੰ ਕੋਈ ਕੋਹ ਕੇ ਸੁੱਟ ਦੇਵੇ, ਸਰੀਰ ਨੂੰ ਪੀ ਦੇਵੇ ਚੱਕੀ ਦੇ ਵਿੱਚ, ਅੱਗੀ ਛੇਤੀ ਜਾਲੀਆਂ, ਇਸ ਸਰੀਰ ਦੇ ਅੰਗਾਂ ਨੂੰ ਅੱਗ ਦੇ ਵਿੱਚ ਜਲਾ ਦੇਵੇ, ਅੱਗੀ ਛੇਤੀ ਜਾਲੀਆਂ, ਭਸਮ ਛੇਤੀ ਰਲ ਜਾਓ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਉ। ਆਖਿਆ ਤਾਂ ਵੀ ਵਾਹਿਗੁਰੂ ਤੇਰੀ ਕੀਮਤ ਨਹੀਂ ਪੈ ਸਕਦੀ, ਤੂੰ ਏਡਾ ਵੱਡਾ ਹੈ, ਏਡਾ ਬੇਅੰਤ ਹੈ। ਤੂੰ ਮਹਾਰਾਜ ਨੇ ਰਹਾਉ ਵਾਲੀ ਪੰਕਤੀ ਵਿੱਚ ਆਖਿਆ, ਵੱਡੇ ਮੇਰੇ ਸਾਹਿਬਾ, ਹੇ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਤੂੰ ਬਹੁਤ ਵੱਡਾ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਗਹੀਰ ਦਾ ਅਰਥ ਹੈ ਡੂੰਘਾ, ਬੜਾ ਗਹਿਰਾ ਬੜਾ ਡੂੰਘਾ ਤੂੰ ਆਪਣੇ ਗੁਣਾਂ ਕਰਕੇ, ਕੋਈ ਨਾ ਜਾਣੈ, ਇੱਥੇ ਸ਼ਬਦ ਵਰਤਿਆ ਜੀ ਕੋਈ, ਜਿਹੜਾ ਤੁਸੀਂ ਸੋਦਰ ਵਿੱਚ ਪੜ੍ਹਦੇ ਉੱਥੇ ਕੋਏ ਹੈ, ਕੋਈ ਨਾ ਜਾਣੈ, ਕੋਈ ਨਹੀਂ ਜਾਣ ਸਕਦਾ ਤੇਰਾ ਕੇਤਾ ਕੇਵੜ ਚੀਰਾ, ਚੀਰਾ ਦਾ ਅਰਥ ਹੁੰਦਾ ਜੀ ਚੜਾਈ, ਚੜਾਈ, ਕੋਈ ਨਹੀਂ ਜਾਣ ਸਕਦਾ ਵੀ ਤੂੰ ਕਿੱਥੋਂ ਤੱਕ ਹੈ, ਤੇਰਾ ਜਿਹੜਾ ਚੀਰਾ ਹੈ ਨਾ, ਤੇਰਾ ਜਿਹੜਾ ਪਾਰਲਾ ਬੰਨਾ ਹੈ, ਤੇਰੀ ਜਿਹੜੀ ਚੜਾਈ ਹੈ। ਜਿਵੇਂ ਬੰਦਾ ਧਾਰਮਿਕ ਅਸਥਾਨਾਂ ਦੀ ਚੜਾਈ ਤੇ ਮਿਣ ਸਕਦਾ ਪਰ ਰੱਬ ਦੀ ਚੜਾਈ ਮਿਣੀ ਨਹੀਂ ਜਾ ਸਕਦਾ, ਮੰਦਰਾਂ ਦੀ ਚੜਾਈ ਮਸੀਤਾਂ ਤੇ ਗੁਰਦੁਆਰਿਆਂ ਦੀ ਚੜਾਈ ਤੇ ਮਿਣੀ ਜਾ ਸਕਦੀ ਹੈ, ਧਰਤੀ ਦੀ ਚੜਾਈ ਨੂੰ ਵੀ ਕੋਈ ਮਿਣ ਸਕਦਾ ਹੈ, ਪਰ ਰੱਬ ਦੀ ਚੜਾਈ ਕਿੰਨੀ ਹੈ, ਉਹ ਕਿੰਨਾ ਫੈਲਿਆ ਹੋਇਆ ਹੈ, ਇਹਨੂੰ ਮਿਣਿਆ

ਪਹਿਲੇ ਬਚਨ ਵਿੱਚ ਗੁਰਦੇਵ ਕਹਿੰਦੇ ਨੇ, ਸੁਣ ਵੱਡਾ ਆਖੈ ਸਭ ਕੋਈ, ਹਰ ਇੱਕ ਜੀਵ ਸੁਣ ਕੇ ਕਹਿੰਦੇ ਨੇ ਵੀ ਰੱਬ ਵੱਡਾ ਹੈ, ਰੱਬ ਵੱਡਾ ਹੈ। ਕੇਵਡ ਵੱਡਾ ਦੇਠਾ ਹੋਈ, ਤੇ ਉਹਨੂੰ ਕੋਈ ਮੁਕੰਮਲ ਰੂਪ ਵਿੱਚ ਤੇ ਉਹ ਹੀ ਕਵੇਗਾ ਜਿਹਨੇ ਵੇਖਿਆ ਹੋਵੇਗਾ ਵੀ ਏਡਾ ਵੱਡਾ ਹੈ ਉਹ। ਹੁਣ ਇੱਕ ਥਿਊਰੀ ਇਹ ਚੱਲਦੀ ਸੀ ਜਿਹਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਿਆ ਵੀ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਕੋਈ ਕਹਿੰਦਾ ਲੱਖ ਪਤਾਲ ਹੁੰਦੇ ਨੇ, ਇੰਨੇ ਆਕਾਸ਼ ਹੁੰਦੇ ਨੇ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਇੱਕ ਜ਼ਬਾਨ ਹੋ ਕੇ, ਇੱਕ ਵਾਤ ਹੋ ਕੇ ਦਾ ਅਰਥ ਹੁੰਦਾ ਇੱਕ ਜ਼ਬਾਨ ਹੋ ਕੇ ਵੇਦ ਕਹਿੰਦੇ ਨੇ ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ। ਜੇ ਕੋਈ ਲੱਖ ਵੀ ਕਹਿ ਲੈਣਾ ਕਿਤੇ ਨਾ ਕਿਤੇ ਉਹ ਗਿਣਤੀ ਚ ਆ ਜਾਂਦੀ ਚੀਜ਼,

ਸਾਤ ਸੈਸ ਅਠਾਰਾਂ ਕਹਿਣ ਕਿਤੇਬਾਂ, ਕਿਤੇਬਾਂ ਕਹਿੰਦੇ ਨੇ 18,000 ਨੇ, ਸੈਸ 18 ਕਹਿਣ ਕਿਤੇਬਾਂ ਅਸਲੋ ਇੱਕ ਧਾਤ ਜਿਹਦਾ ਮੁੱਢ ਇੱਕੋ ਹੀ ਹੈ। ਤਾਂ ਬਾਬਾ ਨਾਨਕ ਜੀ ਨੇ ਆਪਣੀ ਵਿਚਾਰ ਕੀ ਦਿੱਤੀ, ਫਿਰ ਆਖਿਆ ਲੇਖਾ ਹੋਏ ਤਾਂ ਲਿਖੀ ਹੈ, ਜੇ ਇਹਦਾ ਕੋਈ ਲੇਖਾ ਹੋਵੇ ਤੇ ਲਿਖਿਆ ਜਾ ਸਕੇ ਨਾ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ, ਉਹ ਪਰਮੇਸ਼ਰ ਏਡਾ ਵੱਡਾ ਹੈ ਜਿਹਦੇ ਬਾਰੇ ਲਿਖਿਆ ਜਾ

ਬੰਦਾ ਲੇਖੇ ਕਰੇਗਾ ਤੇ ਉਹਦਾ ਵਿਨਾਸ਼ ਹੀ ਹੋ ਜਾਵੇਗਾ। ਅਕਾਲ ਪੁਰਖ ਏਡਾ ਵੱਡਾ ਹੈ, ਉਹਦਾ ਕੋਈ ਲੇਖਾ ਲਿਖਿਆ ਨਹੀਂ ਜਾ ਸਕਦਾ, ਉਹਦਾ ਕੋਈ ਹਿਸਾਬ ਕਿਤਾਬ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਜਿੰਨੇ ਵੀ ਲੇਖੇ ਲਿਖੇ ਗਏ, ਤੁਸੀਂ ਜਪਜੀ ਸਾਹਿਬ ਦੀ ਬਾਣੀ ਦੇ ਸਾਧ ਸੰਗਤ ਅਰਥ ਹੀ ਇਕੱਲੇ ਪੜ੍ਹ ਲਓ ਨਾ, ਤੇ ਬੜੀਆਂ ਗੱਲਾਂ ਸਪਸ਼ਟ ਹੁੰਦੀਆਂ ਨੇ। ਜਿਵੇਂ ਹੁਣ ਇੱਕ ਮਨੌਤ ਹੈ ਜੀ 84 ਲੱਖ ਜੂਨਾਂ, ਤੋਂ 84 ਲੱਖ ਜੂਨਾਂ ਲੇਖਾ ਹੀ ਹੋ ਗਿਆ ਨਾ ਇੱਕ, ਜਿਹੜਾ ਲਿਖ ਦਿੱਤਾ ਗਿਆ ਵੀ 84 ਲੱਖ। 85 ਲੱਖ ਕਿਉਂ ਨਹੀਂ ਨੇ ਜੂਨਾਂ, 86 ਲੱਖ ਕਿਉਂ ਨਹੀਂ, 87 ਕਿਉਂ ਨਹੀਂ, 88 ਕਿਉਂ ਨਹੀਂ, 82 ਕਿਉਂ ਨਹੀਂ, 84 ਲੱਖ ਇੱਕ ਕਿਉਂ ਨਹੀਂ। ਇਹ ਸੀ ਜਿਨ੍ਹਾਂ ਨੇ ਲੇਖੇ ਲਿਖੇ। ਤੋ ਬਾਬਾ ਜੀ ਨੇ ਬੇਸ਼ਕ ਬਾਣੀ ਵਿੱਚ ਉਦਾਹਰਨ ਵਰਤੀ ਹੈ। ਕਿਸੇ ਨੇ ਆਖਿਆ ਜੀ 4 ਖਾਣੀਆਂ ਹੁੰਦੀਆਂ ਨੇ, 4 ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ, ਵੀ ਆਂਡਿਆਂ ਤੋਂ ਜੀਵ ਪੈਦਾ ਹੁੰਦੇ ਨੇ। ਹੁਣ ਵੇਖ ਲਿਆ ਵੀ ਮੁਰਗੀ ਆਂਡੇ ਦਿੰਦੀ ਹੈ ਤੇ ਇੱਕ ਜੀਵ ਪੈਦਾ ਆਂਡਿਆਂ ਤੋਂ ਹੁੰਦਾ। ਕਿਸੇ ਨੇ ਆਖਿਆ ਪਸ਼ੂ ਜ਼ੇਰ ਸੁੱਟਦਾ ਹੈ, ਜੀਵ ਜੇਰ ਤੋਂ ਪੈਦਾ ਹੋਇਆ। ਅੰਡਜ ਜੇਰਜ ਸੇਤਜ ਸੇਤਜ, ਕਿਸੇ ਨੇ ਆਖਿਆ ਪਸੀਨਾ, ਜਿਵੇਂ ਆ ਜਿੰਨੇ ਜਿਹੜਾ ਮੱਛਰ ਮੁੱਛਰ ਹੁੰਦਾ ਗੰਦਗੀ ਤੋਂ ਪੈਦਾ ਹੋ ਜਾਂਦਾ ਨਾ, ਜੇ ਸਾਡੇ ਸਰੀਰ ਉੱਤੇ ਗੰਦਗੀ ਹੈ, ਸਿਰ 'ਚ ਗੰਦਗੀ ਹੋ ਜਾਵੇ ਬੰਦੇ ਦੇ, ਤੇ ਜਰਾਸੀਮ ਉੱਥੋਂ ਪੈਦਾ ਹੋ ਜਾਣਗੇ, ਕਿਰਮ ਪੈਦਾ ਹੋ ਜਾਣਗੇ। ਕਿਸੇ ਨੇ ਆਖਿਆ ਗੰਦਗੀ ਤੋਂ, ਸੇਜ ਤੋਂ, ਪਸੀਨੇ ਤੋਂ ਜੀਵ ਪੈਦਾ ਹੁੰਦੇ ਨੇ। ਕਿਸੇ ਨੇ ਆਖਿਆ ਉਤਪੁਜ, ਉਤਪੁਜ ਦਾ ਅਰਥ ਹੁੰਦਾ ਧਰਤੀ ਦੇ ਉੱਤੋਂ, ਜਿਵੇਂ ਆਪਾਂ ਕੰਦ ਮੂਲ ਜਿਹਨੂੰ ਕਹਿੰਦੇ, ਰੁੱਖ ਬੂਟੇ ਸਾਰੇ ਕਿੱਥੋਂ ਪੈਦਾ ਹੁੰਦੇ ਨੇ, ਧਰਤੀ 'ਤੇ ਪੈਦਾ ਹੋ ਜਾਂਦੇ ਨੇ, ਗਾਜਰਾਂ ਮੂਲੀਆਂ ਸਭ ਕੁਝ। ਤੋ ਇਹ 4 ਖਾਣੀਆਂ ਮਿਥੀਆਂ ਗਈਆਂ। ਇੱਕ ਥਿਊਰੀ ਲਿਖ ਦਿੱਤੀ ਗਈ ਵੀ 4 ਹੀ ਖਾਣੀਆਂ ਹੁੰਦੀਆਂ ਭਾਈ, ਤੇ ਜਦੋਂ ਮਹਾਰਾਜ ਦੀ ਬਾਣੀ ਨੇ ਲਿਖਿਆ ਉਹਨੇ ਆਖਿਆ ਨਹੀਂ, ਜੀਵਨ ਹੋਰ ਤਰੀਕੇ ਨਾਲ ਵੀ ਹੋ ਸਕਦਾ। ਇਹਨਾਂ 4 ਖਾਣੀਆਂ ਇਹ ਕੋਈ ਅਖੀਰ ਨਹੀਂ ਹਨ। ਤੇ ਤੁਸੀਂ ਬਾਣੀ ਵਿੱਚ ਸਾਧ ਸੰਗਤ ਜੀ ਪੜ੍ਹਿਆ ਕੇਤੀ ਆ ਖਾਣੀ, ਕੇਤੀਆ ਦਾ ਮਤਲਬ ਕੀ ਹੁੰਦਾ, ਕਈ, ਕੋਈ 1, 2, 3, 4 ਨਹੀਂ। ਬਾਣੀ, ਬਾਣੀ 4 ਤਰ੍ਹਾਂ ਦੀ ਬਾਣੀ ਮੰਨੀ ਗਈ, ਜਿਹਨੂੰ ਕਹਿੰਦੇ ਨੇ ਵੀ ਮੱਧਮੀ, ਬੈਖਰੀ, ਇੱਦਾਂ ਕਰਕੇ ਜ਼ੁਬਾਨ ਤੋਂ ਜਿਹੜੇ ਬੋਲ ਨਿਕਲਦੇ ਨੇ, ਇੱਕ ਅੰਦਰ ਹੈ, ਇੱਕ ਕੰਠ ਉੱਤੇ, ਇੱਕ ਜ਼ੁਬਾਨ ਉੱਤੇ ਆਈ, ਇੱਕ ਬਾਹਰ ਨਿਕਲ ਆਈ। ਤੋਂ 4 ਤਰ੍ਹਾਂ ਦੀਆਂ ਬਾਣੀਆਂ ਮੰਨੀਆਂ ਗਈਆਂ। ਤੋਂ ਬਾਬਾ ਜੀ ਕਹਿੰਦੇ ਨਹੀਂ, ਇੱਥੇ ਕੇਤੀਆ ਖਾਣੀ, ਕੇਤੀਆ ਬਾਣੀ, ਵੀ ਰੱਬ ਦੀ ਇਸ ਕੁਦਰਤ ਵਿੱਚ। ਕਿਸੇ ਨੇ ਆਖਿਆ ਜੀ ਬ੍ਰਹਮਾ ਹੁੰਦਾ, ਮਹਾਰਾਜ ਕਹਿੰਦੇ ਇੱਕ ਬ੍ਰਹਮਾ, ਇੱਥੇ ਕਿਤੇ ਕੋਈ ਕੇਤੇ ਬ੍ਰਹਮੇ ਘਾੜਤ ਘੜੀ ਹੈ, ਵਿੱਚ ਕਈ ਬ੍ਰਹਮੇ ਦੇ ਕਰੈਕਟਰ ਨਿਭਾਉਂਦੇ ਫਿਰਦੇ ਨੇ, ਕਈ ਬ੍ਰਹਮੇ ਉਹਨੇ ਜੱਗ ਨੂੰ ਸਿਰਜਣ ਲਈ ਲਾਏ ਹੋਏ ਨੇ। ਇਸ ਕਰਕੇ ਉਹਦਾ ਕੋਈ ਅੰਤ ਨਹੀਂ, ਉਹਦਾ ਕੋਈ ਪਾਰਲਾ ਬੰਨਾ ਕੋਈ ਨਹੀਂ ਦੱਸ ਸਕਦਾ ਵੀ ਉਹਦੀ ਚੜਾਈ ਕਿੰਨੀ ਹੈ, ਰੱਬ ਕਿੰਨਾ ਫੈਲਿਆ ਹੋਇਆ, ਇਹ ਗੱਲ ਝੂਠੀ ਹੋਵੇਗੀ। ਹਾਂ, ਦੁਨੀਆਂ ਗਾਉਂਦੀ ਹੈ ਮਹਾਰਾਜ

ਬਾਬਾ ਜੀ ਕਹਿੰਦੇ ਨੇ ਹਾਂ ਤੇਰੇ ਬਰਾਬਰ ਦੀ ਕੋਈ ਹਸਤੀ ਨਹੀਂ ਹੈਗੀ, ਪਰ ਜਿਹੜਾ ਸੱਚੀ ਤੇਰੀ ਸਿਫਤ ਸਲਾਹ ਦੇ ਵਿੱਚ ਪੈ ਜਾਂਦਾ ਨਾ, ਉਹ ਤੇਰੇ ਵਿੱਚ ਲੀਨ ਹੋ ਜਾਂਦਾ, ਸਮਾ ਜਾਂਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਅਗਲਾ ਬੋਲ ਹੈ। ਮਹਾਰਾਜ ਨੇ ਕਿਹਾ ਸਭ ਸੁਰਤੀ ਮਿਲ ਸੁਰਤ ਕਮਾਈ। ਵੱਡੇ ਵੱਡੇ ਐਸੇ ਜਿਹੜੇ ਸੁਰਤੀਆਂ ਲਾ ਲਾ ਕੇ ਬੈਠਦੇ ਸੀ, ਸੁਰਤੀਆਂ ਲਾ ਕੇ, ਜਿਵੇਂ ਇੱਕ ਇੱਕ ਧਾਰਨਾ ਆਮ ਹੁੰਦੀ ਫਲਾਨੇ ਬੰਦੇ ਦੀ ਬੜੀ ਸੁਰਤ ਲੱਗੀ ਹੋਈ, ਉਹ ਰੱਬ ਦੇ ਵਿੱਚ ਉਹਨੇ ਬੜੀ ਸੁਰਤ ਲਾਈ। ਆਖਿਆ ਵੱਡੇ ਵੱਡੇ ਸੁਰਤੀਆਂ ਲਾਉਣ ਵਾਲੇ ਸੁਰਤ ਲਾ ਕੇ ਬੈਠੇ, ਸਭ ਸੁਰਤੀ ਮੇਲ ਸੁਰਤ ਕਮਾਈ, ਸੁਰਤੀਆਂ ਦੀ ਕਮਾਈ ਕੀਤੀ ਉਹਨਾਂ ਨੇ। ਸਭ ਕੀਮਤ ਮੇਲ ਕੀਮਤ ਪਾਈ, ਵੱਡੇ ਐਸੇ ਸੀ ਜਿਹੜੇ ਤੇਰੀ ਕੀਮਤ ਪਾਉਣਾ ਚਾਹੁੰਦੇ ਸੀ ਤੇ ਤੇਰਾ ਮੁੱਲ ਕੀ ਹੈ। ਸਭ ਕੀਮਤ ਮੇਲ ਕੀਮਤ ਪਾਈ, ਜਿਵੇਂ ਦੁਨੀਆਂ ਦੀ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਕੀਮਤ ਹੁੰਦੀ ਹੈ, ਕਿ ਰੱਬ ਤੇ ਭਗਵਾਨ ਦੀ ਵੀ ਕੋਈ ਕੀਮਤ ਹੈਗੀ ਹੈ, ਅੱਲਾ ਦੀ ਕੋਈ ਕੀਮਤ ਹੈਗੀ ਹੈ। ਹਾਂ ਅੱਲਾ ਦੇ ਨਾਂ ਦੇ ਉੱਤੇ ਰੋਟੀ ਖਾਣ ਵਾਲੇ ਪੁਜਾਰੀ ਦੀ ਕੀਮਤ ਤੇ ਹੋ ਸਕਦੀ ਹੈ, ਪਰ ਅੱਲਾ ਦੀ ਕੋਈ ਕੀਮਤ ਨਹੀਂ ਹੈ। ਭਗਵਾਨ ਦੇ ਨਾਂ ਉੱਤੇ ਆਪਣਾ ਡੰਡਾ ਡੇਰਾ ਚਲਾਉਣ ਵਾਲੇ ਦੀ ਤੇ ਕੀਮਤ ਹੋ ਸਕਦੀ ਹੈ, ਪਰ ਭਗਵਾਨ ਦੀ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਹੈ। ਤੂੰ ਪੁਜਾਰੀ ਨੇ ਕਹਿ ਦਿੱਤਾ, ਕਹਿੰਦਾ ਜੀ ਇੰਨੀ ਕੀਮਤ ਪੇ ਕਰ ਦਿਓ ਰੱਬ ਤੁਹਾਡੇ ਉੱਤੇ ਖੁਸ਼ ਹੋ ਜਾਵੇਗਾ। ਉਹਨੇ ਕੀਮਤਾਂ ਰੱਖ ਲਈਆਂ ਨਾ ਇੱਦਾਂ, ਪਰ ਕੀ ਰੱਬ ਦੀ ਵੀ ਕੋਈ ਕੀਮਤ ਪਾ ਸਕਦਾ, ਕੀ ਰੱਬ ਨੂੰ ਵੀ ਕੋਈ

ਵੱਡੇ ਵੱਡੇ ਗਿਆਨੀ, ਗਿਆਨੀ ਗਿਆਨ ਕਮਾ ਮੈਂ ਧਿਆਨੀ, ਧਿਆਨ ਲਾ ਮੈਂ ਗਿਆਨੀ ਗਿਆਨ ਕਮਾਉਣ ਲੱਗ ਪਏ। ਆਖਿਆ ਕੋਈ ਇੱਥੇ ਆਪਣੇ ਆਪ ਨੂੰ ਘੱਟ ਥੋੜਾ ਕਹਿ ਰਿਹਾ, ਜਿਹੜਾ ਧਿਆਨੀ ਸੀ ਉਹ ਧਿਆਨ ਲਾ ਕੇ ਬੈਠਾ ਹੋਇਆ, ਗਿਆਨੀ ਗਿਆਨ ਕਮਾ ਰਿਹਾ। ਤੋ ਗਿਆਨੀ ਧਿਆਨੀ ਗੁਰ ਗੁਰਹਾਈ, ਗੁਰੂਆਂ ਦੇ ਗੁਰੂ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਕਿੰਨਾ ਬਰੀਕ ਹੁੰਦਾ, ਸੀਜ਼ਮ ਸੀਡ ਜਿਹਨੂੰ ਆਪਾਂ ਕਹਿੰਦੇ, ਤਿਲ ਜਿੰਨੀ ਵੀ ਵਾਹਿਗੁਰੂ ਜੀ ਤੇਰੀ ਵਡਿਆਈ ਬਿਆਨ ਨਹੀਂ ਕਰ ਸਕੇ, ਤੂੰ ਏਡਾ ਵੱਡਾ ਹੈ, ਤੂੰ ਇੰਨੀ ਸਮਰੱਥਾ ਵਾਲਾ ਹੈ। ਭਾਵੇਂ ਉਹ ਗਿਆਨੀ ਹੋਣ ਭਾਵੇਂ ਧਿਆਨੀ ਹੋਣ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਅੱਛਾ ਇੱਕ ਬਚਨ ਹੋਰ ਪੜ੍ਹਦੇ ਹਾਂ, ਆਖਣ ਜ਼ੋਰ, ਕੋਈ ਤੈਨੂੰ ਆਖੇ ਨਾ, ਜ਼ੋਰ ਲਾ ਕੇ ਆਖੇ ਤਾਂ ਵੀ ਤੇਰੇ ਉੱਤੇ ਜ਼ੋਰ ਨਹੀਂ ਚੱਲਦਾ। ਆਖਣ ਜ਼ੋਰ ਤੇ ਕੋਈ ਮੌਨ ਬਣ ਕੇ ਬਹਿ ਜਾਵੇ, ਮੌਨੀ ਬਣ ਕੇ ਚੁੱਪ ਕਰਕੇ ਬਹਿ ਜਾਵੇ,

ਰਾਜ ਦੁਆਰਾ ਧਨ ਦੌਲਤ ਦੁਆਰਾ ਮਨ ਦੇ ਸ਼ੋਰ ਸ਼ਰਾਬੇ ਵਿੱਚ ਵੀ ਤੇਰੇ ਉੱਤੇ ਕੋਈ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਤੇਰੇ ਉੱਤੇ ਜ਼ੋਰ ਨਹੀਂ ਚੱਲੇਗਾ। ਬੰਦਾ ਗਿਆਨ ਦੀ ਵਿਚਾਰ ਕਰ ਲਵੇ, ਬੜੀ ਸੁਰਤ ਲਾ ਲਵੇ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਕੋਈ ਜੁਗਤ ਲੜਾ ਲਵੇ, ਕੋਈ ਤਰੀਕਾ ਹੀ ਵਰਤ ਲਵੇ, ਨਹੀਂ। ਬਾਬਾ ਜੀ ਨੇ ਆਖਿਆ ਜਿਸ ਹੱਥ ਜ਼ੋਰ, ਜਿਹੜਾ ਕਹਿੰਦਾ ਹੈ ਨਾ ਵੀ ਮੇਰੇ ਹੱਥ ਚ ਤਾਕਤ ਹੈ, ਕਰ ਵੇਖੈ ਸੋਏ, ਉਹ ਵੇਖ ਲਵੇ ਕਰਕੇ। ਤੋ ਬਾਬਾ ਜੀ ਅਗਲੇ ਬਚਨ ਵਿੱਚ ਤੀਜੇ ਬੰਦ ਵਿੱਚ ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਆਖਿਆ ਸਭ ਸੱਤ ਸਭ ਤਪ ਸਭ ਚੰਗਿਆਈਆਂ। ਸੱਤ ਕਹਿੰਦੇ ਨੇ ਜਿਹੜੇ ਭਲੇ ਕੰਮ ਕਰਦੇ ਨੇ, ਜਿਹਨੂੰ ਆਪਾਂ ਸਤੀ ਕਹਿੰਦੇ, ਦਾਨੀ ਬੰਦੇ। ਵੱਡੇ ਵੱਡੇ ਸਤੀ ਜਿਹੜੇ ਨੇ, ਵੱਡੇ ਵੱਡੇ ਦਾਨੀ ਜਿਹੜੇ ਨੇ, ਉਹ ਵੀ ਰੱਬ ਦੀ ਕੀਮਤ ਨੂੰ ਜਾਣ ਨਹੀਂ ਸਕਦੇ। ਸਭ ਸੱਤ ਸਭ ਤਪ, ਵੱਡੇ ਵੱਡੇ ਤਪੀ ਜਿਹੜੇ ਸਰੀਰ ਨੂੰ ਕਸ਼ਟ ਦਿੰਦੇ ਫਿਰਦੇ ਨੇ, ਸਭ ਸੱਤ ਸਭ ਤਪ ਸਭ ਚੰਗਿਆਈਆਂ। ਜਿਹੜੇ ਕਹਿੰਦੇ ਨੇ ਅਸੀਂ ਦੁਨੀਆਂ ਉੱਤੇ ਬਹੁਤ ਚੰਗਿਆਈਆਂ ਕੀਤੀਆਂ ਹੋਈਆਂ, ਕਈ ਵਾਰ ਜਿਹੜੀਆਂ ਜਿਹੜੇ ਬਹੁਤੀਆਂ ਚੰਗਿਆਈ ਕਰਨ ਵਾਲੇ ਹੁੰਦੇ ਨੇ ਨਾ, ਸਭ ਤੋਂ ਵੱਧ ਬੁਰੇ ਵੀ ਉਹੀ ਹੁੰਦੇ।

ਵਡਿਆਈਆਂ। ਕੋਈ ਸਿੱਧ ਪੁਰਖ ਹੋਵੇ, ਬੜੀ ਵਡਿਆਈ ਕਰਦਾ ਹੋਵੇ, ਬੜੀ ਤਪੱਸਿਆ ਕਰਦਾ ਹੋਵੇ, ਮਹਾਰਾਜ ਕਹਿੰਦੇ ਨੇ ਉਹ ਵੀ ਤੇਰੇ ਤੋਂ ਬਿਨਾਂ ਕੁਝ ਨਹੀਂ। ਦੁੱਧ ਵਿਣ ਸਿੱਧੀ ਕਨੈ ਨਾ ਪਾਈ ਆ। ਅਸਲ ਵਿੱਚ ਤੂੰ ਸਿੱਧੀ ਦਿੰਦਾ ਹੈ ਤੇ ਕਿਸੇ ਨੂੰ ਮਿਲਦੀ ਹੈ, ਤੇਰੇ ਤੋਂ ਬਿਨਾਂ ਇਹ ਸਿੱਧਾਂ ਦੀ ਵੀ ਕੋਈ ਹਸਤੀ ਨਹੀਂ ਹੈ, ਇਹਨਾਂ ਦਾ ਵੀ ਕੋਈ ਵਜੂਦ ਨਹੀਂ। ਦੁੱਧ ਵਿਣ ਸਿੱਧੀ ਕਨੈ ਨਾ ਪਾਈ ਆ, ਕਰਮ ਮਿਲੈ। ਤੂੰ ਮਿਲਦਾ ਹੈ ਬਖਸ਼ਿਸ਼ ਦੁਆਰਾ, ਕਰਮਾਂ ਦੁਆਰਾ। ਨਾ ਹੀ ਠਾਕ ਰਹਾਈਆ, ਜਿਹਦੇ ਵਿੱਚ ਕੋਈ ਠਾਕ ਨਹੀਂ ਪਾ ਸਕਦਾ, ਰੋਕ ਨਹੀਂ ਪਾ ਸਕਦਾ। ਮੰਨੇ ਮਾਰਗ ਠਾਕ ਨਾ ਪਾਏ, ਮੰਨਣ ਵਾਲੇ ਦੇ ਰਸਤੇ ਵਿੱਚ ਕੋਈ ਠਾਕ ਰੋਕ ਨਹੀਂ।

ਜਿਹੜੇ ਤੈਨੂੰ ਕਹਿੰਦੇ ਨੇ ਉਹਨਾਂ ਵਿਚਾਰਿਆਂ ਦੀ ਤੇਰੇ ਸਾਹਮਣੇ ਅਸਤੀ ਕੀ ਹੈ? ਤੁੱਛ ਹੈ, ਕੱਖ ਵੀ ਨਹੀਂ। ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਤੇ ਭੰਡਾਰ ਸਿਫਤੋ ਸਲਾਹ ਨਾਲ ਭਰੇ ਪਏ ਨੇ।

ਮਹਾਰਾਜ ਕਹਿੰਦੇ ਨੇ ਤੇਰੇ ਗੁਣਾਂ ਦੇ ਖਜ਼ਾਨੇ ਭਰੇ ਪਏ ਨੇ, ਬੰਦੇ ਦੀ ਕੋਈ ਪਾਇਆ ਨਹੀਂ ਵੀ ਇਹਨਾਂ ਖਜ਼ਾਨਿਆਂ ਨੂੰ ਬਿਆਨ ਕਰ ਸਕੇ। ਤੋ ਜਿਸ ਨੂੰ ਤੂੰ ਸਿਵਤ ਸਲਾਹ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਕੋਈ ਰੁਕਾਵਟ ਪਾਉਣ ਵਾਲਾ ਨਹੀਂ, ਕਿਸੇ ਦਾ ਜ਼ੋਰ ਉਹਦੇ ਉੱਤੇ ਨਹੀਂ ਚੱਲ ਸਕਦਾ। ਜਿਸ ਤੂੰ ਦੇ ਤੇ ਸਹਿ ਕਿਹਾ ਚਾਰਾ, ਚਾਰਾ ਦਾ ਅਰਥ ਹੁੰਦਾ ਜ਼ੋਰ।

0: ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਹੇ ਨਾਨਕ ਤੂੰ ਆਖ ਵੀ ਉਹ ਸਦਾ ਕਾਇਮ ਰਹਿਣ ਵਾਲਾ ਜਿਹੜਾ ਰੱਬ ਹੈ ਨਾ ਉਹ ਆਪ ਹੀ ਸਾਨੂੰ ਸਵਾਰੇਗਾ, ਉਹ ਭਾਗਾਂ ਵਾਲਿਆਂ ਨੂੰ ਸਵਾਰਦਾ ਹੈ। ਤੋ ਇਹ ਚਾਰ ਪਦਿਆਂ ਦਾ ਜਿਹੜਾ ਸ਼ਬਦ ਹੈ ਇਹਨੂੰ ਦੋ ਵਾਰਾਂ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਇੱਕ ਵਾਰ ਸੋਦਰ ਕੀ ਬਾਣੀ ਵਿੱਚ ਜਿੱਥੇ ਥੋੜ੍ਹੇ ਜਿਹੇ ਭੇਦ ਨਾਲ ਆਇਆ ਹੈ, ਇੱਕ ਵਾਰ ਇਸ ਆਸਾ ਰਾਗ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 348 ਉੱਤੇ। ਤੋ ਇਸ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ। ਸਾਰੀ ਸੰਗਤ ਦਾ ਧੰਨਵਾਦ, ਸ਼ੁਕਰਾਨਾ ਵਾਹਿਗੁਰੂ ਦਾ। ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ। ਗੁਰੂ ਕਿਰਪਾ ਕਰੇ, ਨਾਮ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਪਰਮਿੰਦਰ ਸਿੰਘ ਜੀ ਦਾ ਜਥਾ ਕੀਰਤਨ ਸਰਵ ਕਰਾਉਣਗੇ, ਉਸ ਤੋਂ ਬਾਅਦ ਢਾਡੀ ਜਥਾ ਆਪਦੀ ਸੇਵਾ 'ਚ ਹਾਜ਼ਰ ਹੋਵੇਗਾ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਸ਼ਕੁੰਦੀ ਕਿਰਪਾਲ ਤੱਕ ਕਰਨੀ ਜੀ। ਜੋ ਨਵੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਨੀਂਹ ਪੱਥਰ 20 ਤਰੀਕ ਐਤਵਾਰ ਨੂੰ ਹੈ, ਸੋ ਪ੍ਰੋਗਰਾਮ ਤਕਰੀਬਨ ਸਵੇਰ ਤੋਂ ਲੈ ਕੇ ਤਕਰੀਬਨ 12:30 ਵਜੇ ਤੱਕ ਹੋਏਗਾ, ਜਿਸ ਵਿੱਚ ਜਥਾ ਅੱਜ 7:30 ਤੋਂ 8:30 ਵਜੇ ਤੱਕ ਅੱਜ ਭਾਈ ਲਖਵਿੰਦਰ ਸਿੰਘ ਉਹਨਾਂ ਦਾ ਜਥਾ ਕੀਰਤਨ ਸਰਵ ਕਰਾਉਣਗੇ। ਸੋ ਆਪ ਜੀ ਨੂੰ ਬੇਨਤੀ ਹਾਰ ਸਿੰਘ ਭਰਦੀਆਂ ਜੀ, ਸਰਵੰਗਰੀ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣ ਕੇ ਮਨੋਹਰ ਕੀਰਤਨ ਸਰੰਗ ਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਸ਼ਕਨ ਦੀ ਕਿਰਪਾਲਤ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਰਫਤਾਰ ਦਾ ਢਾਡੀ ਜਥਾ ਢਾਡੀ ਵਾਰਾ ਤਿਆਰ ਸਰਵਣ ਕਰਨਗੇ। ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ ਅਤੇ ਜੋ ਪ੍ਰੋਗਰਾਮ ਲਿਖੇ ਗਏ ਨੇ ਨਵੇਂ ਗੁਰਦੁਆਰੇ ਦੀ ਉਸਾਰੀ ਦਾ ਜੋ ਨੀਂਹ ਪੱਥਰ ਹੈ ਉਹ 20 ਤਰੀਕ ਨੂੰ ਹੈ, ਐਤਵਾਰ ਵਾਲੇ ਦਿਨ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਬਿਲਡਿੰਗ ਦੀ ਉਸਾਰੀ ਆਰੰਭ ਕੀਤੀ ਜਾਏਗੀ। ਪ੍ਰੋਗਰਾਮ ਲਿਖੇ ਗਏ ਨੇ, ਆਪ ਜੀ ਨੂੰ ਵੀ ਬੇਨਤੀ, ਆਪ ਜੀ ਨੇ ਇਹ 'ਚ ਹਾਜ਼ਰੀਆਂ ਭਰਨੀਆਂ ਔਰ ਦੀਵਾਨ ਜਿਹੜੇ ਨੇ ਉਹ ਆਰੰਭ ਨੇ ਅੱਜ ਦੇ ਸ਼ਾਮ ਦੇ ਦੀਵਾਨ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਜ਼ੂਰ ਜਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕੀਰਤਨ ਕਰਨਗੇ 23 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ। ਸੋ ਆਪ ਜੀ ਨੂੰ ਬੇਨਤੀ ਹਾਜ਼ਰੀਆਂ ਭਰਨ ਨਾਲ ਨਾਲ ਇਹ ਵੀ ਬੇਨਤੀ ਹੈ ਕਿ ਇਸ ਬਿਲਡਿੰਗ ਦੇ ਉਸਾਰੀ ਦੇ ਵਿੱਚ ਆਪ ਵੀ ਸਹਿਯੋਗ ਬਖਸ਼ੋ, ਜੋ ਤਿਲ ਫੁੱਲ ਪੇਟਾ ਦੇ ਸੰਬੰਧ ਕਰ ਸਕਦੇ ਜ਼ਰੂਰ ਕਰਨ ਦੀ ਕਿਰਪਾਲਤਾ ਕਰਿਓ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਕੋਈ ਨਾ ਕੋਈ ਨਵੀਂ ਮਾਡਲ ਦੀ ਚੀਜ਼ ਜਿਹੜੀ ਆ ਉਹ ਆਪਾਂ ਉਹਨਾਂ ਨੂੰ ਦੇ ਸਕੀਏ, ਕਿਉਂਕਿ ਹੁਣ ਜ਼ਰੂਰਤ ਹੈ ਔਰ ਉਸ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਜਿਹੜਾ ਸੰਪੂਰਨ ਹੋਣਾ। ਆਪ ਜੀ ਨੂੰ ਬੇਨਤੀ ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀ। ਸੋ ਆਓ ਹੁਣ ਸਰਵ ਕਰੀਏ ਢਾਡੀ ਵਾਲਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ।

ਜਹਾਨ ਚੋਂ ਭੇਦ ਭਾਵ ਮੁੱਕਣੇ ਜਹਾਨ ਚੋਂ ਹੋਵੇ ਪ੍ਰਚਾਰ ਗੁਰਮਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ।

0: ਸ਼ੋਹਣ ਰੋਂਦੀ ਦਿਸੇ ਕੋਈ ਅੱਖ ਨਾ
1: ਫੱਗਣ ਹਵਾ ਵਸਦ ਠੰਡੀਆਂ ਫੱਗਣ ਹਵਾ ਵਸ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਤੁਰ ਦਸਾਕੀ ਨੋਂਬਲ ਆਪਣਾ ਸਹਿਰੀ ਉੱਪਰ ਕਰਤਾਰੀਓ ਕਿਰਪਾ ਕੇ ਠਾਕੇ ਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਹਰ ਜਨ ਰਾਖੇ ਗੁਰ ਗੋਬਿੰਦਾ ਕੰਟ ਲਾਏ ਅਵਗੁਣ ਸਾ ਮੇਟੇ ਦਿਆਲ ਪੁਰਖ ਵਖਸੰਦ ਰਹਾਓ। ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ, ਕਿਉਂਕਿ ਦਾਤਾ ਜੀ ਦੀ ਰਹਿਮਤ ਹੋਈ ਹੈ, ਨਦਰ ਹੋਈ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਿਉਂਕਿ ਗੁਰੂ ਨਦਰ ਕਰਦਾ, ਗੁਰੂ ਰਹਿਮਤ ਕਰਦਾ ਤੇ ਗੁਰੂ ਕੇ ਪਿਆਰੋ ਲੱਖਾਂ ਖੁਸ਼ੀਆਂ ਦੇ ਮੌਕੇ ਮਿਲਦੇ ਨੀ। ਮੇਰੇ ਦਾਤਾ ਜੀ ਇੱਕ ਜਗ੍ਹਾ ਲਿਖਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰੀ ਕਰੇ, ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਦਾਤਾ ਜੇ ਤੂੰ ਨਦਰੀ ਕਰਦਾ, ਰਹਿਮਤ ਕਰਦਾ, ਆਪਣੇ ਸਿੱਖ ਨੂੰ ਖੁਸ਼ੀਆਂ ਦੇ ਸਮੇਂ ਦਿੰਦਾ, ਆਹੋ ਰਹਿਮਤ ਕੀਤੀ ਦਾਤਾ ਜੀ ਨੇ। ਆਪਾਂ ਗੁਰੂ ਦਰ ਤੇ ਆ ਕੇ ਕੁਝ ਪਲ, ਕੁਝ ਘੜੀਆਂ, ਕੁਝ ਸਮਾਂ ਸਤਿਗੁਰੂ ਦਾਤਾ ਜੀ ਦੇ ਚਰਨ ਚ ਆ ਕੇ ਸਤ ਸੰਗਤ ਕਰ ਰਹੇ ਹਾਂ। ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਇੱਕ ਵਾਰ ਰਮ ਕੇ ਗਜ ਵਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਆਓ ਆਪਾਂ ਇੱਕ ਇਤਿਹਾਸ ਦੇ ਪੰਨੇ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਛੇਵੀਂ ਪਾਤਸ਼ਾਹ ਜੀ ਦਾ ਇੱਕ ਦਿਨ ਦਰਬਾਰ ਲੱਗਾ। ਹੁਣ ਭਰੇ ਦਰਬਾਰ ਦੇ ਵਿੱਚ ਇੱਕ ਪੰਡਿਤ ਆ ਕੇ ਪੁੱਛਦਾ, ਕਹਿੰਦਾ ਦਾਤਾ ਰੱਬ ਰਹਿੰਦਾ ਕਿੱਥੇ ਆ? ਹੁਣ ਆਪਾਂ ਵੀ ਸਵਾਲ ਕਰਦੇ ਕਈ ਵਾਰ, ਰੱਬ ਹੈ ਕਿੱਥੇ? ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤੇ ਆਖਿਆ ਮਨੁੱਖ ਦੇ ਵਿੱਚ ਬੈਠਾ, ਪਰ ਕਿਹੜੇ ਮਨੁੱਖ 'ਚ ਬੈਠਾ? ਹੁਣ ਪੰਡਿਤ ਕਹਿਣ ਲੱਗਾ, ਦਾਤਾ ਮੈਨੂੰ ਗੱਲ ਦਾ ਉੱਤਰ ਦਿਓ ਕਿ ਰੱਬ ਰਹਿੰਦਾ ਕਿੱਥੇ ਆ, ਰੱਬ ਦੇਖਦਾ ਕਿਵੇਂ ਆ? ਗੁਰਦੇਵ ਕਹਿੰਦੇ, ਪੰਡਿਤ ਜੀ ਸ਼ਾਮ ਨੂੰ ਆਈ, ਤੈਨੂੰ ਸ਼ਾਮ ਨੂੰ ਇਹਦਾ ਉੱਤਰ ਦੇਵਾਂਗੇ। ਪੰਡਿਤ ਸ਼ਾਮ ਪਈ ਅੜੀਕਦਾ ਰਿਹਾ, ਕਦੋਂ ਸ਼ਾਮ ਪਵੇਗੀ? ਮੈਂ ਛੇਵੇਂ ਪਾਤਸ਼ਾਹ ਨੂੰ ਜਾ ਕੇ ਫਿਰ ਸਵਾਲ ਕਰਾਂਗਾ, ਪਰ ਗੁਰੂ ਕੇ ਪਿਆਰੋ ਸ਼ਾਮ ਪੈ ਗਈ। ਪੰਡਿਤ ਫਿਰ ਹੀ ਆਇਆ, ਕਹਿਣ ਲੱਗੇ ਦਾਤਾ ਮੈਨੂੰ ਦੱਸੋ ਰੱਬ ਰਹਿੰਦਾ ਕਿੱਥੇ ਆ, ਉਹ ਦੇਖਦਾ ਕਿਵੇਂ ਆ? ਹੁਣ ਗੁਰਦੇਵ ਕਹਿਣ ਲੱਗਾ, ਤਾਰੇ ਨਿਕਲ ਲੈਣ ਦੇ। ਚਲੋ ਕਹਿੰਦਾ, ਤਾਰੇ ਨਿਕਲ ਲੈਣ ਦਿਓ। ਹੁਣ ਤਾਰੇ ਆਕਾਸ਼ ਤੇ ਨਿਕਲੇ ਨਹੀਂ। ਪੰਡਿਤ ਫਿਰ ਦੁਬਾਰਾ ਵਾਪਸ ਆਉਂਦਾ, ਕਹਿਣ ਲੱਗਾ, ਛੇਵੇਂ ਪਾਤਸ਼ਾਹ ਹੁਣ ਤੇ ਉੱਤਰ ਦੇ ਦਿਓ ਕਿ ਰੱਬ ਦੇਖਦਾ ਕਿਵੇਂ ਆ, ਕਿੱਥੇ ਬੈਠਾ? ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ ਨਾ, ਰਾਮ ਰਾਮ ਕਰਤਾ ਸਭ ਜੱਗ ਫਿਰੇ। ਹੁਣ ਕੋਈ ਪਰਮਾਤਮਾ ਦਾ ਨਾਮ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਪਰ ਮੇਰੇ ਦਾਤਾ ਜੀ ਕਹਿੰਦੇ ਰਾਮ ਨਾ ਪਾਇਆ ਜਾਈ। ਉਹਨੂੰ ਪ੍ਰਾਪਤ ਕਿਹਨੇ ਕੀਤਾ? ਉਹਦੀ ਪ੍ਰਾਪਤੀ ਕਿਵੇਂ ਹੁੰਦੀ ਆ? ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਦੇ ਵਿੱਚ ਇਹ ਪੀਰ ਦਸਤਕੀਰ ਨੂੰ ਦੱਸ ਦਿੱਤਾ ਸੀ। ਹੁਣ ਉਹ ਜਿਹਾ ਸਵਾਲ ਪੰਡਿਤ ਕਰਦਾ, ਕਹਿੰਦੇ ਨੇ ਆਕਾਸ਼ ਦੇ ਤਾਰੇ ਟਿਮਟਮਾਉਂਦੇ ਨੀ, ਤੇ ਪੰਡਿਤ ਆ ਕੇ ਫਿਰ ਪੁੱਛਦਾ, ਦਾਤਾ ਹੁਣ ਉੱਤਰ ਦਿਓ। ਗੁਰਦੇਵ ਕਹਿੰਦੇ, ਪੰਡਤਾ ਵੇਖ ਚੰਦਰਮਾ ਚੜ ਗਿਆ। ਕਹਿਣ ਲੱਗਾ, ਜੀ ਚੰਦਰਮਾ ਵੀ ਚੜ ਗਿਆ। ਗੁਰਦੇਵ ਕਹਿੰਦੇ, ਬਾਗ ਵੀ ਚੱਲ, ਫਿਰ ਤੈਨੂੰ ਦੱਸਦੇ ਆ। ਹੁਣ ਬਾਬਾ ਬਿਧੀ ਚੰਦ ਜੀ ਨੂੰ ਕੋਲ ਨਾਲ ਲਿਆ, ਕਹਿੰਦੇ ਬਾਬਾ ਬਿਧੀ ਚੰਦ, ਦੋ ਘੜੇ ਔਰ ਦੋਨੇ ਘੜਿਆਂ ਦੇ ਵਿੱਚ ਜਲ ਭਰ ਕੇ ਬਾਗ ਵਿੱਚ ਰੱਖ ਦੇ। ਦੋ ਘੜੇ ਭਰੇ ਗਏ, ਉਹਨਾਂ 'ਚ ਜਲ ਪਾਇਆ ਗਿਆ। ਹੁਣ ਪੰਡਿਤ ਕੋਲ ਖਲੋਤਾ, ਮੇਰੇ ਦਾਤਾ ਜੀ ਕਹਿੰਦੇ, ਬਿਧੀ ਚੰਦ ਇੱਦਾਂ ਕਰ,
ਇੱਕ ਘੜੇ 'ਚ ਮਿੱਟੀ ਪਾ ਦੇ, ਉਹਨੂੰ ਘੋਲ ਆ। ਉਹਨੂੰ ਘੋਲਿਆ ਗਿਆ। ਹੁਣ ਗੁਰਦੇਵ ਕਹਿਣ ਲੱਗੇ ਚੰਦਰਮਾ ਕਿੱਥੇ ਦੀਂਦਾ ਦੱਸ, ਬਣਤਾ ਕਿਹੜੇ ਘੜੇ 'ਚ ਦਿੱਤਾ? ਕਹਿਣ ਲੱਗਾ ਜੀ ਜਿਹਦੇ 'ਚ ਮਿੱਟੀ ਨਹੀਂ ਪਾਈ, ਜਿਹਦੇ ਵਿੱਚ ਪਾਣੀ ਵਿੱਚ ਮਿੱਟੀ ਹੈ ਨਹੀਂ, ਉਹਦੇ ਵਿੱਚ ਚੰਦਰਮਾ ਦੀਂਦਾ। ਕਹਿਣ ਲੱਗੇ ਹੁਣ ਦਿਸ ਪਿਆ, ਇਹੋ ਹਾਲਾਤ ਸਾਡੇ ਮਨ ਤੇ ਆਤਮਾ ਦੇ ਨਹੀਂ। ਅਗਰ ਮਨ ਪਕਾਰਨ ਭਰਿਆ ਪਿਆ ਤੇ ਪੰਡਿਤ ਪਰ ਰੱਬ ਦੀ ਖੋਜ ਥੋੜੋ ਕਰ ਸਕੇਗਾ, ਰੱਬ ਦਿਸਣਾ ਥੋੜੋ ਹੀ। ਰੱਬ ਹੀ ਉੱਥੇ ਦੀਂਦਾ ਜਿੱਥੇ ਸਾਫ ਜਲ ਹੋਵੇ। ਜਿਵੇਂ ਚੰਦਰਮਾ ਦੀਂਦਾ ਤੇ ਮਨੁੱਖ ਨੂੰ ਆਪਣੀ ਆਤਮਾ ਤੇ ਸਵਾਰਨੀ ਪਵੇਗੀ ਨਾ। ਪੰਡਿਤ ਕਹਿਣ ਲੱਗੇ ਦਾਤਾ ਸੱਚ ਹੀ। ਤੇ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਪੀਰ ਦੱਤਗੀਰ ਨੂੰ? ਕਹਿਣ ਲੱਗੇ ਜਿਵੇਂ ਦੁੱਧ ਵਿੱਚ ਘਿਓ ਹੁੰਦਾ ਨਾ, ਘਿਓ ਪਰ ਘਿਓ ਦੇ ਦਿੱਤਾ ਥੋੜੋ ਹੀ। ਹੁਣ ਘਿਓ ਨੂੰ ਪਾਉਣ ਵਾਸਤੇ ਪਹਿਲਾਂ ਦੁੱਧ ਨੂੰ ਗਰਮ ਕੀਤਾ ਜਾਂਦਾ, ਉਹਨੂੰ ਯੱਗ ਲਾਇਆ ਜਾਂਦਾ। ਜਦੋਂ ਯੱਗ ਲਾਇਆ ਜਾਂਦਾ ਉਹਨੂੰ ਫਿਰ ਰਿੜਕਿਆ ਜਾਂਦਾ, ਔਰ ਰਿੜ ਕੇ ਮੱਖਣ ਤਿਆਰ ਕੀਤਾ ਜਾਂਦਾ। ਮੱਖਣ ਨੂੰ ਗਰਮ ਕਰਕੇ ਘਿਓ ਦੀ ਪ੍ਰਾਪਤੀ ਹੁੰਦੀ ਆ। ਤੇ ਮੇਰੇ ਦਾਤਾ ਜੀ ਕਹਿੰਦੇ ਇਹਦੀ ਪਰਮਾਤਮਾ ਸਭ ਮੈਂ ਜੋਤ, ਜੋਤ ਹੈ ਸੋਏ ਤਸਕੇ ਚਾਨਣ, ਸਭ ਮੈਂ ਚਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ। ਪਰਮਾਤਮਾ ਹਰ ਮਨੁੱਖ ਦੇ ਵਿੱਚ ਹੈ, ਕਿਉਂਕਿ ਪਰਮਾਤਮਾ ਦੇ ਆਪਾਂ ਬਣਾਏ ਹੋਏ ਜੀਵ ਆ। ਪਰ ਪਰਮਾਤਮਾ ਸਾਡੇ ਕੋਲ ਆਉਣ ਨੂੰ ਤਿਆਰ ਕਿਉਂ ਨਹੀਂ? ਕਿਉਂਕਿ ਅਸੀਂ ਕਾਮ ਕ੍ਰੋਧ ਲੋਭ ਹੰਕਾਰ ਵਿੱਚ ਭਰੇ ਹੋਏ ਨਾ। ਜਿਹੜਾ ਸਾਡਾ ਮਨ ਏ ਉਹ ਇਹਨਾਂ ਵਿਕਾਰਿਆਂ ਦੇ ਨਾਲ ਭਰਿਆ ਪਿਆ। ਰੱਬ ਹੀ ਉੱਥੇ ਦਿਸਦਾ ਕਿ ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਸਾਸ ਗਰਾਸ ਉਹਦਾ ਪਰਮਾਤਮਾ ਦਾ ਨਾਮ ਜਪ ਕਰਦੇ ਨੇ। ਆਓ ਗੁਰੂ ਕੇ ਪਿਆਰੇ ਲਾਹੌਰ ਦੀ ਧਰਤੀ ਤੇ ਚਲੀਏ। ਹੁਣ ਬਾਬਾ ਵੀਰ ਚੰਦ ਜੀ ਇਹ ਛੇਵੇਂ ਪਾਤਸ਼ਾਹ ਦਾ ਭੇਜਿਆ ਹੋਇਆ ਇਹ ਗੁਰੂ ਕਾ ਬਹਾਦਰ ਯੋਧਾ ਅੱਜ ਘੋੜੇ ਲੈਣ ਵਾਸਤੇ ਲਾਹੌਰ ਗਿਆ, ਪਰ ਗੁਰੂ ਕੇ ਪਿਆਰੋ ਘਾਈ ਬਣਿਆ, ਕਿਉਂਕਿ ਗੁਰੂ ਦੇ ਸਿੱਖਾਂ ਨੇ ਔਰ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਨੇ। ਅੱਜ ਕਹਿੰਦੇ ਨੇ ਬਾਬਾ ਵਿਧੀ ਚੰਦ ਘਾਈ ਬਣ ਕੇ ਬੈਠਾ। ਸੌਂਦ ਕਹੀ ਆਇਆ, ਕਹਿਣ ਲੱਗਾ ਉਹ ਘਾਈਆ ਘਾਹ ਵੇਚਣਾ? ਕਹਿੰਦਾ ਜੀ ਵੇਚਣ ਵਾਸਤੇ ਰੱਖਿਆ। ਕਹਿੰਦਾ ਮੁੱਲ ਕਿੰਨਾ? ਕਹਿੰਦਾ ਮੁੱਲ ਕੋਈ ਨਹੀਂ। ਕਹਿੰਦਾ ਕਿਉਂ? ਕਹਿੰਦਾ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਘਾਹ ਪੈਣਾ, ਮੈਂ ਮੁੱਲ ਮੰਗਦਾ ਚੰਗਾ ਲੱਗਦਾ। ਕਹਿੰਦਾ ਮੈਂ ਰੁਪਈਆ ਤੇ ਇੱਕ ਮੰਗਦਾ ਪਰ ਤਾਤੋਂ ਨਹੀਂ ਲਵਾਂਗਾ। ਸੌਂਦੇ ਖਾ ਕਹਿੰਦਾ ਦਵਾਂਗੇ ਰੁਪਈਆ ਹੀ, ਪਰ ਯਾਦ ਰੱਖੀ ਅਗਰ ਘੋੜਿਆਂ ਨੇ ਘਾਹ ਨਾ ਖਾਧਾ ਤੇ ਪਰ ਰੁਪਈਆ ਨਹੀਂ ਮਿਲੇਗਾ। ਕਹਿਣ ਲੱਗਾ ਠੀਕ ਹੈ। ਜਦੋਂ ਸੌਂਦੇ ਖਾ ਘਾਹ ਚੁੱਕ ਕੇ ਤੋਰਨ ਲੱਗਾ ਨੌਕਰਾਂ ਦੇ ਨਾਲ, ਬਾਬਾ ਬਿਧੀ ਚੰਦ ਕਹਿੰਦਾ ਬਿਲਕੁਲ ਨਹੀਂ, ਮੈਂ ਨਾਲ ਜਾਵਾਂਗਾ। ਅਗਰ ਘੋੜਿਆਂ ਨੇ ਘਾਹ ਖਾ ਲਿਆ ਤੇ ਤੁਸੀਂ ਸਰਕਾਰੀ ਬੰਦੇ ਹੋ ਤੇ ਸਰਕਾਰੀ ਬੰਦੇ ਤੇ ਰੋਹ ਵੀ ਬੜਾ ਪਾਉਂਦੇ ਨਹੀਂ, ਤੇ ਜੇਕਰ ਘੋੜਿਆਂ ਨੇ ਘਾਹ ਖਾ ਲਿਆ ਤੁਸੀਂ ਮੁਕਰ ਗਏ ਤੇ ਮੇਰਾ ਰੁਪਈਆ ਤੇ ਗਿਆ ਨਾ। ਸੌਂਦੇ ਖਾ ਖਿੜਖਿੜਾ ਕੇ ਹੱਸ ਪਿਆ, ਕਹਿੰਦਾ ਭੋਲਾ ਜਿਹਾ ਲੱਗਦਾ ਹੈ, ਚੱਲ ਵੀ ਤੂੰ ਵੀ ਮਿੱਤਰਾਂ ਨਾਲ ਚਲਾ ਚੱਲ। ਹੁਣ ਜਦੋਂ ਘੋੜਿਆਂ ਦੇ ਮੂਹਰੇ ਘਾਹ ਸੁੱਟਿਆ ਗਿਆ ਤੇ ਬਾਬਾ ਬਿਧੀ ਚੰਦ ਨੇ ਜਾਂਦਿਆਂ ਸਿਰ ਨਵਾ ਦਿੱਤਾ, ਘੋੜਿਆਂ ਨੂੰ ਨਹੀਂ ਘੋੜਿਆਂ ਵਾਲੇ ਨੂੰ, ਕਿਉਂਕਿ ਛੇਵੇਂ ਪਾਤਸ਼ਾਹ ਦੇ ਘੋੜੇ ਸਨ, ਸਿੱਖਾਂ ਤੋਂ ਜ਼ਬਰਦਸਤੀ ਖੋਲੇ ਸਨ। ਕਹਿੰਦੇ ਜਦੋਂ ਜਾ ਕੇ ਸੇਵਾ ਕਰਨ ਲੱਗਾ ਤੇ ਘੋੜਿਆਂ ਵਾਲਿਆਂ ਨੇ, ਕਿਉਂਕਿ ਖਿੱਚ ਸੀ ਨਾ, ਘਾਹ ਖਾਣਾ ਆਰੰਭ ਕਰ ਦਿੱਤਾ। ਤੇ ਸੌਂਦੇ ਖਾ ਕਹਿੰਦਾ ਵਾਓ ਘਾਈਆ, ਅੱਗੇ ਘਾਹ ਵੀ ਨਹੀਂ ਖਾਂਦੇ, ਇਹਨਾਂ ਨਿਹਾਰੀ ਖਾਂਦੇ ਨੇ, ਇਹ ਦਿਨੋਂ ਦਿਨ ਸੁੱਕੀ ਜਾਂਦੇ ਨੇ, ਪਤਾ ਨਹੀਂ ਕੀ ਹੋਇਆ। ਔਰ ਇੰਨੀ ਸੇਵਾ ਕਰਦਾ ਬਾਬਾ ਬਿਧੀ ਚੰਦ, ਕਹਿੰਦੇ ਸੌਦੇ ਖਾਂ ਦਾ ਮਨ ਪਤੀਜਿਆ ਗਿਆ। ਉਹ ਕਹਿਣ ਲੱਗਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਕਸੇਰਾ। ਕਹਿੰਦਾ ਕਸੇਰਿਆ ਘੋੜਿਆਂ ਦੀ ਨੌਕਰੀ ਕਰੇਗਾ? ਘੋੜਿਆਂ ਦੀ ਨੌਕਰੀ ਕਰੇਗਾ? ਕਹਿੰਦਾ ਜੀ ਕਰਨਾ ਕੀ ਹੈ? ਕਹਿੰਦਾ ਘਾਹ ਲਿਆਉਣਾ ਹੈ, ਇਹਨਾਂ ਦੀ ਸਫਾਈ ਰੱਖਣੀ ਆ, ਇਹਨਾਂ ਦਾ ਗੋਹਾ ਚੱਕਣਾ, ਇਹਨੂੰ ਹਾਰੀ ਪਾਉਣੀ ਆ, ਇਹਨੂੰ ਲਾਉਣਾ ਆ। ਕਹਿਣ ਲੱਗਾ ਜੀ ਹੋਰ ਕੀ ਚਾਹੀਦਾ? ਅਗਰ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਮਿਲ ਜਾਵੇ। ਹੁਣ ਬਾਬਾ ਬਿਧੀ ਚੰਦ ਦੇ ਮਨ ਵਿੱਚ ਸੱਚਾ ਪਾਤਸ਼ਾਹ ਇਹ ਮੇਰੀ ਪੀਰੀ ਦਾ ਮਾਲਕ ਛੇਵਾਂ ਗੁਰੂ ਏ, ਪਰ ਉਹ ਬਹੁਤਾ ਸੌਂਦੇ ਕਹਿੰਦਾ ਸੱਚਾ ਪਾਤਸ਼ਾਹ ਕਹੀ ਜਾਂਦਾ। ਕਹਿੰਦਾ ਜੀ ਉਹ ਜਿਹੜਾ ਸਭ ਨੂੰ ਰਿਜ਼ਕ ਦਿੰਦਾ,
ਤੇ ਉੱਤੇ ਮਹਿਲਾਂ ਵਿੱਚ ਬੈਠਾ ਬਾਦਸ਼ਾਹ ਤੇ ਸੁਣਦੇ ਕਿਆ ਕਹਿੰਦਾ ਬਾਦਸ਼ਾਹ ਨੂੰ ਕਹਿੰਦਾ ਹੋਣਾ ਹੈ। ਕਹਿੰਦਾ ਚਲੋ ਠੀਕ ਹੈ, ਹੁਣ ਬਾਬਾ ਬਿਧੀ ਚੰਦ ਕਹਿੰਦਾ ਤਨਖਾਹ ਕਿੰਨੀ ਦਿਓਗੇ? ਕਹਿੰਦਾ ਰੋਜ਼ ਦਾ 1 ਰੁਪਈਆ। ਚਲੋ ਠੀਕ ਹੈ, ਹੁਣ ਬਾਬਾ ਬਿਧੀ ਚੰਦ ਇੰਨਾ ਰਚਮਚ ਗਿਆ ਤੇ ਗੁਰੂ ਕੇ ਪਿਆਰੇ ਘਾਹ ਵੀ ਲਿਆਉਂਦਾ ਤੇ ਇੱਕ ਪੱਥਰ ਬਹੁਤ ਵੱਡਾ ਵਿੱਚ ਬੰਨ ਲਿਆਉਂਦਾ, ਕਿਉਂਕਿ ਨਾਲ ਕਿਲ੍ਹੇ ਦੇ ਰਾਵੀ ਦਾ ਜਲ ਚੱਲਦਾ। ਤੇ ਬਾਬਾ ਬਿਧੀ ਚੰਦ ਸੋਚਦਾ ਕਿ ਦਰਵਾਜ਼ੇ ਥਾਣੀ ਘੋੜੇ ਨਹੀਂ ਲਿਜਾ ਸਕਾਂਗਾ, ਪਰ ਮੈਂ ਕੰਧ ਟਪਾਵਾਂਗਾ, ਪਾਣੀ ਦੇ ਵਿੱਚ ਖੜਾਕ ਹੋਵੇਗਾ। ਔਰ ਇਦੂ ਚੰਗਾ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਖੜਾਕ ਤੇ ਰੋਜ਼ ਹੀ ਹੁੰਦਾ, ਰੋਜ਼ ਪੱਥਰ ਸੜ ਦਿੰਦਾ। ਪਰ ਗੁਰੂ ਕੇ ਪਿਆਰ ਅਨਿਤ ਰਜਾਨਾ ਅਨਿਤ ਨੇ ਬਣ ਗਿਆ। ਕਹਿੰਦੇ ਨੇ ਇੱਕ ਦਿਨ ਬਾਦਸ਼ਾਹ ਆਇਆ, ਹੁਣ ਬਾਦਸ਼ਾਹ ਘੋੜੇ ਵੇਖਦਾ। ਮੈਂ ਅੱਗੇ ਵੀ ਗੱਲ ਕਰ ਚੁੱਕਾ, ਇਹ ਘੋੜੇ ਬਹੁਤ ਵਧੀਆ ਨਸਲ ਦੇ ਸਨ ਔਰ ਜਿਹਨਾਂ ਨੂੰ ਵਿਦਵਾਨਾਂ ਨੇ ਤੀਜਾ ਤੇ ਚੌਥਾ ਨੰਬਰ ਦਾ ਦਰਜਾ ਦਿੱਤਾ, ਦਿਲਵਾਗ ਤੇ ਗੁਲਵਾਗ ਘੋੜੇ ਨੂੰ। ਹੁਣ ਇੰਨੇ ਸੋਹਣੇ ਘੋੜੇ 2.5 ਲੱਖ ਦਾ ਖਰੀਦਿਆ ਸੀ ਬਾਬਾ ਕਰੋੜੀ ਮੱਲ ਨੇ, ਪਰ ਤੱਕੋ ਜੋਰੀ ਜਾਨਵਰ ਨੇ ਖੋਲਿਆ। ਹੁਣ ਬਾਦਸ਼ਾਹ ਕਿਲ੍ਹੇ 'ਚ ਫਿਰਦਾ, ਕਿਲ੍ਹੇ ਤੋਂ ਬਾਅਦ ਤੰਬੇਲੇ 'ਚ ਆ ਗਿਆ। ਅਰੇ ਜਦੋਂ ਵੇਖੇ ਘੋੜੇ ਤੇ ਕਹਿਣ ਲੱਗਾ ਦਰੋਗੇ ਨੂੰ ਸੱਦੋ। ਦਰੋਗਾ ਸੱਦਿਆ ਗਿਆ, ਕਹਿਣ ਲੱਗੇ ਸੁਣਦੇ ਖਾਂ ਦੱਸ ਇਹਨਾਂ ਦੀ ਸੇਵਾ ਕੌਣ ਕਰਦਾ, ਇਹਨਾਂ ਦੀ ਸੇਵਾ ਕੌਣ ਕਰਦਾ? ਪਰ ਇਹ ਘੋੜੇ ਤੇ ਬਹੁਤ ਵਧੀਆ, ਇਹ ਨਿਹਾਰੀ ਵੀ ਖਾਈ ਜਾਂਦੇ ਨੇ, ਬੜੀ ਸੇਵਾ ਹੋ ਰਹੀ ਆ। ਤੱਕੋ ਬਾਦਸ਼ਾਹ ਸੁਣਦੇ ਖਾਂ ਜਿਹੜੀਆਂ ਗੱਲਾਂ ਕਰਦਾ, ਉਹ ਸਮਝਦਾ ਸੀ ਨੇ ਕਿ ਸਾਕੇ ਛੰਦ ਨੇ ਬੇਨਤੀ ਇਉਂ ਕੀਤੀ।

ਮੇਰੇ ਸਤਿਗੁਰ ਦੀ ਮਾਇਆ ਵੇਖੋ, ਕਿਉਂਕਿ ਕਿਹੋ ਜਿਹਾ ਚੋਜ ਕਰਿਆ। ਬਾਬਾ ਬਿਧੀ ਚੰਦ ਘੋੜਿਆਂ ਦੀ ਸੇਵਾ ਕਰਦਾ ਪਰ ਮਨ ਵਿੱਚ ਘੋੜਿਆਂ ਵਾਲਿਆਂ ਦੀ, ਤੇ ਘੋੜੇ ਵਾਲਾ ਛੇਵੇਂ ਪਾਤਸ਼ਾਹ ਔਰ ਮੇਰੀ ਪੀਰੀ ਦਾ ਮਾਲਕ ਏ। ਪਰ ਗੁਰੂ ਕੇ ਪਿਆਰੇ, ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਕਈ ਵਾਰ ਸਾਡੇ ਘਰਾਂ 'ਚ ਵੀਰਵਾਲ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਪਰ ਕਿਤੇ ਕਾਸ ਇਹੋ ਜਿਹੇ ਯੋਧਿਆਂ ਦਾ ਇਤਿਹਾਸ ਸੁਣਾਇਆ ਜਾਵੇ। ਸਾਡਾ ਵਿਰਸਾ ਕੀ ਏ? ਭਾਵੇਂ ਸਰਕਾਰਾਂ ਨੇ ਸੋਚਿਆ ਹੋਇਆ ਕਿ ਸਿੱਖਾਂ ਦੇ ਇਤਿਹਾਸ ਨੂੰ ਕਿਸੇ ਤਰ੍ਹਾਂ ਮਿਟਾ ਦਿੱਤਾ ਜਾਵੇ। ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਤਿਹਾਸ, ਕਿਉਂਕਿ ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦਾ ਸਿਲੇਬਸ ਸਿੱਖ ਇਤਿਹਾਸ ਨੂੰ ਲਾਜ਼ਮੀ ਵਿਸ਼ਾ ਔਰ ਦਿੱਤਾ ਗਿਆ ਸੀ। ਆ ਥੋੜ੍ਹੇ ਕੁ ਦਿਨ ਹੋਏ ਉਹਨਾਂ ਨੇ ਲਾਜ਼ਮੀ ਵਿਸ਼ੇ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਆਖਿਆ ਜਿਹਨੇ ਰੱਖਣਾ ਰੱਖੋ, ਤਾਂ ਰੱਖਣਾ ਨਾ ਰੱਖੋ। ਪਰ ਦੁਨੀਆਂ ਦੇ ਲੋਕਾਂ ਨੂੰ ਪਤਾ ਨਾ ਲੱਗੇ ਕਿ ਦੂਜੇ ਧਰਮਾਂ ਨੂੰ ਪਤਾ ਨਾ ਲੱਗੇ ਸਿੱਖ ਇਤਿਹਾਸ ਸਾਡਾ ਹੈ ਕੀ। ਕਿਉਂਕਿ ਗੁਰੂ ਕੇ ਪਿਆਰਿਓ, ਸਾਡੇ ਕੋਲ ਇਹੋ ਜਿਹੇ ਮਹਾਨ ਯੋਧੇ ਨੇ ਬਾਬਾ ਬਿਧੀ ਚੰਦ ਵਰਗੇ, ਔਰ ਜਿਹਨਾਂ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਨੇ, ਕਿ ਇਹਨਾਂ ਦਾ ਇਤਿਹਾਸ ਪੜ੍ਹਿਆ ਜਾਵੇ। ਹੁਣ ਜਿਹੜੇ ਵੀਰਵਾਲ ਦੀ ਆਪਾਂ ਗੱਲ ਕਰਦੇ ਹਾਂ, ਇਹ ਅਕਬਰ ਬਾਦਸ਼ਾਹ ਦੇ ਸਮੇਂ, ਔਰ ਇਹਦਾ ਨਾਮ ਮਹੇਸ਼ ਦੱਤ, ਕਹਿੰਦੇ ਮਹੇਸ਼ ਤੋਂ ਇਹਨੂੰ ਵੀਰਵਾਲ ਦਾ ਦਰਜਾ ਦਿੱਤਾ ਗਿਆ। ਇਹ ਦਾਰੀ ਅਸਲ ਜਦ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਔਰ ਦਰਬਾਰ ਸਾਹਿਬ ਦੀ ਧਰਤੀ ਤੇ ਬੈਠੇ ਨੇ, ਤੇ ਕਹਿੰਦੇ ਵੀਰਵਾਲ ਨੂੰ ਸੰਕੇਤ ਕਰ ਦਿੱਤੀ ਪ੍ਰਿਥੀ ਚੰਦ ਨੇ, ਸਖੀ ਸਰਵਰੀਆਂ ਨੇ। ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦੇ ਕੋਲ ਮਾਇਆ ਬਹੁਤ ਆ। ਆ ਜਿਹੜੇ ਸਿੱਖ ਆਉਂਦੇ ਨੇ ਨਾ, ਇਹ ਬੜਾ ਚੜਾਵਾ ਚੜਾਉਂਦੇ ਨੇ, ਇੱਕ ਦਬਕਾ ਮਾਰ ਕੇ ਮਾਇਆ ਮੋਇਆ ਲੈ ਜਾ, ਤੇਰੇ ਤੋਂ ਬੰਦੇ ਬੜੇ ਨੇ। ਕਹਿੰਦੇ ਨੇ ਵੀਰਵਾਲ ਆ ਕੇ ਮਾਇਆ ਮੰਗਦਾ, ਇਹ ਆ ਕੇ ਕਹਿੰਦਾ ਪੰਚਮ ਪਾਤਸ਼ਾਹ ਨੂੰ, ਕਹਿੰਦੇ ਦਾਰੇ ਅਸਾਂ ਸਰਕਾਰੀ ਮਾਇਆ ਵੀ ਤੁਸੀਂ ਨਹੀਂ ਦਿੰਦੇ, ਕਿਉਂਕਿ ਸਰਕਾਰ ਨੂੰ ਜਿਹੜਾ ਟੈਕਸ ਦੇਣਾ ਪੈਂਦਾ ਉਹ ਵੀ ਨਹੀਂ ਦੇ ਰਿਹਾ। ਇੱਦਾਂ ਕਰੋ, ਸਰਕਾਰ ਨੂੰ ਵੀ ਕੁਝ ਸਾਨੂੰ ਦਿਓ ਨਾ, ਕਿ ਜਿੰਨੀ ਮਾਇਆ ਸਾਨੂੰ ਦੇ ਦਿਓ ਤੇ ਫਿਰ ਤੁਸੀਂ ਫਿਰ ਵੇਖਾਂਗੇ ਜਦੋਂ ਮੈਂ ਆਵਾਂਗਾ। ਤੇ ਗੁਰੂ ਅਰਜਨ ਦੇਵ ਜੀ ਹੱਸ ਪਏ, ਕਹਿਣ ਲੱਗਾ ਵੀਰਵਾਲ ਜਿਹੜੀ ਮਾਇਆ ਸਿੱਖਾਂ ਦੀ ਨਾ, ਇਹ ਸਰਕਾਰ ਵਾਸਤੇ ਥੋੜ੍ਹਾ ਹੁੰਦੀ ਆ, ਇਹ ਦਸਵੰਧ ਦੇ ਨਾਲ, ਕਿਉਂਕਿ ਲੰਗਰ ਚੱਲਦੇ ਨਹੀਂ, ਇਹ ਦਸਵੰਧ ਦੇ ਨਾਲ ਔਰ ਗੁਰੂ ਘਰ ਦੀਆਂ ਇਮਾਰਤਾਂ ਤਿਆਰ ਹੁੰਦੀਆਂ ਨੇ, ਇਸ ਦਸਵੰਧ ਦੇ ਨਾਲ ਔਰ ਗਰੀਬਾਂ ਦਾ ਭਲਾ ਕੀਤਾ ਜਾਂਦਾ। ਕਹਿਣ ਲੱਗਾ ਕੋਈ ਗੱਲ ਨਹੀਂ, ਹੁਣ ਮੈਂ ਚੱਲਿਆ ਕਾਬਲ ਵਾਲਾ, ਤੇ ਕਾਬਲ ਤੋਂ ਆਉਂਦੇ ਆਉਂਦੇ ਜੇ ਮਾਇਆ ਤਿਆਰ ਰੱਖਿਓ ਤੇ ਬੋਰੀ ਵਿੱਚ ਆਪਣੇ ਗੋਲ ਕਰ ਲਿਓ। ਤੇ ਪੰਚਮ ਪਾਤਸ਼ਾਹ ਕਹਿਣ ਲੱਗੇ ਪਰ ਵਾਪਸ ਆਵਾਂਗਾ ਫਿਰ ਵੇਖਾਂਗੇ। ਇਹ ਗੁਰੂ ਕੇ ਪਿਆਰੇ, ਐਸਾ ਕਿ ਕਾਬਲ ਮੁੜ ਕੇ ਆਇਆ ਹੀ ਨਹੀਂ, ਇਹੋ ਜਿਹੇ ਲੱਤ ਇੱਕ ਵਾਰ ਨਹੀਂ ਤਿੰਨ ਵਾਰ ਹੋਈ। ਕਹਿੰਦੇ ਸੁਲਹੀ ਕਹਿ ਚੜ ਕੇ ਆਇਆ, ਤੇ ਸੁਲਹੀ ਕਹਿ ਜਦੋਂ ਚੜ ਕੇ ਆ ਰਿਹਾ, ਇਹ ਕਹਿਣ ਲੱਗਾ ਗੁਰੂ ਅਰਜਨ ਦੇਵ ਜੀ ਨੂੰ ਮੈਂ ਫੜ ਕੇ ਲਿਜਾਵਾਂਗਾ, ਕਿਉਂਕਿ ਇੱਕ ਪਾਸੇ ਚੰਦੂ ਕਹਿੰਦਾ, ਇੱਕ ਪਾਸੇ ਪ੍ਰਿਥੀ ਚੰਦ ਕਹਿੰਦਾ, ਇੱਕ ਪਾਸੇ ਸਖੀ ਸਰਵਰੀਏ ਨੇ, ਮੌਲਵੀ ਨੇ ਔਰ ਮਲਾਣੇ ਨੇ, ਪੰਡਿਤ ਨੇ, ਔਰ ਉਹਨਾਂ ਨੇ ਇੱਕੋ ਇੱਕ ਲਈ ਆਖੀ ਆ ਕਿ ਸਿੱਖਾਂ ਦਾ ਜਿਹੜਾ ਪੰਜਵਾਂ ਪਾਤਸ਼ਾਹ ਹੈ ਨਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਬੜੇ ਮਹਾਨ ਪਰਉਪਕਾਰ ਕੀਤੇ ਜਾ ਰਹੇ ਸਨ, ਤੇ ਭੱਟਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਤਖ਼ਤ ਬੈਠਾ ਅਰਜਨ ਗੁਰ, ਸਤਿਗੁਰ ਕਾ ਖਿਵੇ ਚੰਦੋਆ। ਗੁਰੂ ਅਰਜਨ ਦੇਵ ਜੀ ਦਾ ਸਮੇਂ ਸਿੱਖੀ ਭਰ ਜਵਾਨੀ ਵਿੱਚ ਜਾ ਚੁੱਕੀ ਆ, ਬੜੇ ਪਰਉਪਕਾਰ ਹੋ ਰਹੇ ਸਨ। ਕਹਿੰਦੇ ਨੇ ਉਹਨਾਂ ਦਿਨਾਂ ਦੇ ਅੰਦਰ ਸੋਲੀ ਕਹਿ ਚੜ ਕੇ ਆਇਆ, ਬਾਬਾ ਬੁੱਢਾ ਜੀ ਕਹਿਣ ਲੱਗੇ ਦਾਤਾ ਕੋਈ ਤਿਆਰੀ ਤੇ ਕਰੋ, ਉਹਨੂੰ ਸਮਝਾਇਆ ਜਾਵੇ ਕਿ ਗੁਰੂ ਨਾਨਕ ਦੇਵ ਦੇ ਘਰ ਨਾਲ ਕਿਸੇ ਨਾਲ ਵੈਰ ਕੋਈ ਨਹੀਂ। ਗੁਰਦੇਵ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ, ਇੰਤਜ਼ਾਰ ਕਰੋ। ਕਹਿਣ ਲੱਗੇ ਦਾਤਾ ਕੋਈ ਇੱਦਾਂ ਕਰੋ, ਵਿਚੋਲਾ ਭੇਜ ਦਿੰਦੇ ਹਾਂ, ਉਹਨੂੰ ਸਮਝਾਉਣ ਦਾ ਯਤਨ ਕਰੇ, ਆਪਾਂ ਜੰਗ ਥੋੜ੍ਹਾ ਕਰਨਾ। ਇੱਕ ਗੁਰਦੇਵ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਨਹੀਂ ਨਹੀਂ ਬਾਬਾ ਜੀ ਕੋਈ ਗੱਲ ਨਹੀਂ। ਹੁਣ ਜਿਹੜੇ ਸਿੱਖ ਯੋਧੇ ਸਨ ਬਾਬਾ ਬਿਧੀ ਚੰਦ ਵਰਗੇ, ਕਹਿਣ ਲੱਗੇ ਦਾਤਾ ਇੱਦਾਂ ਕਰੋ ਕਿ ਸਾਨੂੰ ਦਿਓ ਡਾਂਗਾ, ਅਸੀਂ ਉਹਨਾਂ ਦੇ ਜਾ ਕੇ ਪਹਿਲੇ ਬਥੇਰੇ ਭੰਨ ਦਈਏ, ਉਹ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਸਤੇ ਆ ਰਹੇ ਨੇ। ਇਹ ਪਹਿਲਾ ਅਟੈਕ ਸੀ ਸੁਲਹੀ ਖਾਨ ਦਾ ਜਿਹੜਾ ਚੜ ਕੇ ਆ ਰਿਹਾ। ਮੇਰੇ ਦਾਤਾ ਜੀ ਕਹਿੰਦੇ ਉਹਦਾ ਪ੍ਰਬੰਧ ਪਰਮਾਤਮਾ ਨੇ ਕੀਤਾ ਹੋਇਆ। ਕਹਿੰਦੇ ਜਦੋਂ ਸੁਲਹੀ ਖਾਂ ਪ੍ਰਥੀ ਚੰਦ ਦੇ ਕੋਲ ਆਇਆ, ਇਹ ਕਹਿੰਦਾ ਆ ਕੇ ਕਹਿੰਦਾ ਸੁਲਹੀ ਖਾਂ ਮੇਰੇ ਪੱਠੇ ਵੇਖ, ਮੇਰੇ ਪੱਠੇ ਮੇਰੇ ਆਵੇ ਕਿੰਨੇ ਤਪਦੇ ਨੇ। ਕਹਿੰਦੇ ਜਦੋਂ ਆਵਿਆਂ ਦੇ ਕੋਲ ਗਿਆ,
ਤੇ ਗੁਰੂ ਕੇ ਪੈਰੇ ਦਾ ਘੋੜਾ ਡਰ ਗਿਆ, ਜਾ ਕੇ ਭੱਠੇ 'ਚ ਵੜ ਗਿਆ। ਕਹਿੰਦੇ ਨੇ ਘੋੜੇ ਸਣੇ ਅਗਨ ਭੇਟਾ ਹੋ ਗਿਆ। ਤੇ ਮੇਰੇ ਦਾਤਾ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਕਿ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਹਾ ਨਾ ਪਾਕ। ਹੁਣ ਨਪਾਕ ਕਹਿੰਦੇ ਜਿਹੜਾ ਮੁਸਲਮਾਨ ਜਲਾਇਆ ਜਾਂਦਾ ਹੈ। ਤੇ ਮੇਰੇ ਦਾਤਾ ਜੀ ਕਹਿੰਦੇ ਨਪਾਕ ਹੋ ਕੇ ਤੇ ਮਰਿਆ, ਇਸੇ ਤਰ੍ਹਾਂ ਸੁਲਬੀ ਖਾਂ ਚੜ ਕੇ ਆਇਆ, ਉਹਦੇ ਨਾਲ ਦੇ ਸਾਥੀ ਨੇ ਤਨਖਾਹ ਦੀ ਖਾਤਰ ਕਤਲ ਕਰ ਦਿੱਤਾ। ਔਰ ਤੀਜੀ ਵਾਰ ਬੀਰਬਲ ਚੜ ਕੇ ਆਇਆ, ਉਹ ਵੀ ਉਹੀ ਹਾਲ ਹੋਇਆ, ਕਿਉਂਕਿ ਜਿਹੜੇ ਦਰਬਾਰ ਸਾਹਿਬ ਤੇ ਚੜ ਕੇ ਆਉਂਦੇ ਨੇ ਨਾ, ਉਹਨਾਂ ਦਾ ਸਮਾਂ ਸੀਮਿਤ ਹੋ ਜਾਂਦਾ। ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ ਕਿ ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੁੱਲ ਤਰਾਵੇ, ਉਧਾਰ ਹੋਆ ਹੈ ਜੀਕਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ। ਅੱਜ ਗੁਰੂ ਘਰ ਸਿੱਖ ਦਰਸ਼ਨ ਤੇ ਕਰਦਾ ਪਰ ਇਸ਼ਨਾਨ ਨਹੀਂ ਕਰਦਾ। ਅਰਦਾਸ ਵੀ ਜ਼ਿਕਰ ਤੇ ਕੀਤਾ ਜਾਂਦਾ ਕਿ ਦਾਤਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰੇਤ ਦਾਨ, ਵਿਵੇਕ ਦਾਨ, ਬਸ਼ਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ, ਇਸ਼ਨਾਨ। ਇੱਥੇ ਜਲ ਦਾ ਵੀ ਇਸ਼ਨਾਨ ਕਰੋ, ਬਾਣੀ ਦਾ ਵੀ ਕਰੋ, ਕਿਉਂਕਿ ਬਾਣੀ ਵੀ ਸਾਡੇ ਹਿਰਦੇ ਅੰਦਰ ਸਮਾ ਜਾਵੇ। ਅੱਜ ਸਾਡੇ ਘਰਾਂ 'ਚ ਬਾਣੀ ਦਾ ਕਿਤੇ ਸ਼ਿੰਗਾਰ ਬਣ ਜਾਵੇ, ਕਿਉਂਕਿ ਗੁਰੂ ਕੇ ਪਿਆਰੇ ਪ੍ਰਾਤਨ ਸਿੱਖ ਹੁੰਦੇ ਸੀ ਨਾ, ਔਰ ਸਾਡੀਆਂ ਬਜ਼ੁਰਗ ਮਾਈਆਂ ਨੇ ਗੋਦੀਆਂ 'ਚ ਲੈ ਕੇ ਬੱਚਿਆਂ ਨੂੰ ਬਾਣੀ ਪੜ੍ਹਾਉਣੀ। ਅੱਜ ਤੇ ਸਾਡੇ ਕੋਲ ਟਾਈਮ ਹੀ ਹੈ ਨਹੀਂ, ਕਿਉਂਕਿ ਜਿਹਨਾਂ ਨੇ ਆਪਣਾ ਇਤਿਹਾਸ ਰਚਿਆ ਉਹ ਜੰਗਲਾਂ 'ਚ ਰਹੇ ਨਹੀਂ। ਉਹਨਾਂ ਨੇ ਜੰਗਲਾਂ 'ਚ ਰਹਿ ਕੇ ਵੀ ਧਰਮ ਨਹੀਂ ਛੱਡਿਆ, ਉਹਨਾਂ ਨੇ ਜੰਗਲਾਂ 'ਚ ਰਹਿ ਕੇ ਵੀ ਆਪਣੇ ਧਰਮ ਨੂੰ ਦਾਗ ਨਹੀਂ ਲਾਇਆ। ਉਹਨਾਂ ਵੱਡਿਆਂ ਦੀ ਬਦੌਲਤ ਸਦਕਾ ਆਪਾਂ ਕੈਨੇਡਾ ਵਰਗੇ ਮੁਲਕਾਂ 'ਚ ਬੈਠੇ ਨੇ ਨਾ, ਹਰ ਤਰ੍ਹਾਂ ਦੀਆਂ ਸਹੂਲਤਾਂ ਲੈ ਰਹੇ ਹਾਂ। ਮੈਂ ਗੱਲ ਕਰਦਾ ਸਾਹਿਬ ਬਾਦਸ਼ਾਹ ਆਇਆ, ਉਹਨੇ ਸੱਦਿਆ ਦਰੋਗੇ ਨੂੰ, ਕਹਿੰਦੇ ਦਰੋਗਿਆ ਕੀ ਗੱਲ ਏ, ਅੱਗੇ ਆਇਆ ਸੀ ਘੋੜੇ ਬੜੇ ਕਮਜ਼ੋਰ ਸੀ, ਪਰ ਇਹਨਾਂ ਘੋੜਿਆਂ ਦੀ ਲੱਗਦਾ ਕੋਈ ਸੇਵਾ ਬਹੁਤ ਕਰਦਾ। ਕਹਿੰਦਾ ਜੀ ਇੱਕ ਨੌਕਰ ਰੱਖਿਆ ਅੱਲਾਹ ਤਾਲਾ ਨੇ ਘਲਾਇਆ ਹੋਇਆ। ਕਹਿੰਦਾ ਕੌਣ ਏ? ਕਹਿਣ ਲੱਗਾ ਪਰਮਾਤਮਾ ਨੇ ਆਪ ਹੀ ਭੇਜਿਆ, ਉਹ ਇਹਨਾਂ ਦੀ ਸੇਵਾ ਵੀ ਬੜੀ ਕਰਦਾ ਘੋੜਿਆਂ ਦੀ, ਤੇ ਸਾਡੀ ਵੀ ਬੜੀ ਸੇਵਾ ਕਰਦਾ। ਜਿੱਥੇ ਘੋੜਿਆਂ ਨੂੰ ਘਾਹ ਵੀ ਪਾਉਂਦਾ, ਨਿਹਾਰੀ ਵੀ ਪਾਉਂਦਾ, ਗੋਹਾ ਵੀ ਚੱਕਦਾ, ਇਹ ਨਲਾਉਂਦਾ ਵੀ ਹੈ, ਇਹਨਾਂ ਦੇ ਪਿੰਡਾਂ ਵੀ ਸਾਫ ਕਰਦਾ, ਅਸੀਂ ਇੱਕ ਕੰਮ ਕਹਿ ਦਈਏ ਭੱਜਾ ਹੀ ਫਿਰਦਾ, ਜਿਵੇਂ ਪਰਮਾਤਮਾ ਨੇ ਘਲਿਆ ਹੋਵੇ। ਕਹਿੰਦੇ ਨੇ ਬਾਦਸ਼ਾਹ ਕਹਿਣ ਲੱਗਾ ਉਹਨੂੰ ਸੱਦਿਆ ਜਾਵੇ। ਹੁਣ ਬਾਬਾ ਬਿਧੀ ਚੰਦ ਨੂੰ ਕੋਲ ਸੱਦਿਆ, ਇੱਥੇ ਇਤਿਹਾਸ ਕਹਿੰਦਾ ਨੂੰ ਇੱਕ ਹਜ਼ਾਰ ਨਾਮ ਦਾ ਐਲਾਨ ਹੋ ਗਿਆ ਕਿ ਸੁਣ ਦੇਖਾਂ, ਇਹਨੂੰ ਇੱਕ ਹਜ਼ਾਰ ਰੁਪਈਆ ਮੇਰਾ ਨਾਮ ਦੇ ਦਿਓ। ਕਹਿਣ ਲੱਗੇ ਜੀ ਠੀਕ ਹੈ। ਹੁਣ ਬਾਦਸ਼ਾਹ ਆਇਆ ਤੇ ਬਾਦਸ਼ਾਹ ਚਲਾ ਗਿਆ, ਤੇ ਗੁਰੂ ਕੇ ਪਿਆਰੇ ਸਾਰੇ ਸਿਪਾਹੀ ਇਕੱਠੇ ਹੋ ਗਏ। ਉਹ ਕਹਿਣ ਲੱਗੇ ਉਹ ਕਸੇਰਿਆ ਤੂੰ ਭਾਗਾ ਵਾਲਾ, ਤੂੰ ਭਾਗਾ ਵਾਲਾ, ਤੈਨੂੰ ਨਾਮ ਮਿਲਿਆ। ਤੇ ਬਾਬਾ ਬਿਧੀ ਚੰਦ ਰੂਹ ਬਦਲਿਆ ਹੋਇਆ, ਘਾਹੀ ਵਰਗਾ ਕਸੇਰਾ ਬਣਿਆ ਹੋਇਆ। ਕਹਿਣ ਲੱਗੇ ਮਿੱਤਰੋ ਨਾਮ ਤੇ ਧਨ ਵੀ ਬੜੇ ਮਿਲਦੇ ਹੋਣਗੇ, ਧਨ ਵੀ ਨਾਮ ਮਿਲਦੇ ਹੋਣਗੇ ਨਾ, ਪਰ ਤੁਹਾਨੂੰ ਕਦੇ ਮੈਂ ਵਧਾਈਆਂ ਦਿੱਤੀਆਂ? ਉਹ ਕਹਿਣ ਲੱਗਾ ਬਾਦਸ਼ਾਹ ਸਾਤੋਂ ਖੋ ਲੈਂਦਾ, ਦਿੰਦਾ ਥੋੜ੍ਹਾ ਹੋਏ। ਉਹ ਸੌਂਦੇ ਖਾ ਕਹਿੰਦਾ ਤੂੰ ਭਾਗਾ ਵਾਲਾ ਵੀ, ਤੇਰੇ ਭਾਗ ਬੜੇ ਚੰਗੇ ਨੀ। ਕਹਿੰਦੇ ਨੇ ਸਾਰੇ ਇਕੱਠੇ ਹੋ ਗਏ। ਕਹਿਣ ਲੱਗੇ ਕਸੇਰਿਆ ਕੱਲ ਨੂੰ ਤੇਰੇ ਕੋਲ ਪਾਰਟੀ ਲੈਣੀ ਸੀ, ਤੇ ਤੋਂ ਪਾਰਟੀ ਲੈਣੀ ਆ ਕਿਉਂਕਿ ਤੈਨੂੰ ਇਨਾਮ ਮਿਲਿਆ। ਤੱਕੋ ਸਿਪਾਹੀ ਇਕੱਤਰੀ ਹੋ ਕੇ, ਤੱਕੋ ਅੱਜ ਭਾਈ ਕਸੇਰੇ ਬਾਬਾ ਬਿਧੀ ਚੰਦ ਨੂੰ ਕੀ ਗੱਲਾਂ ਕਹਿੰਦੇ ਨੇ, ਉਹ ਸਮੇਂ ਦਾ ਸੀਨ ਬੇਨਤੀ ਕਿਉਂ ਕੀਤੀ ਜਾ ਰਹੀ ਹੈ।

ਅਮਰ ਗੁਰੂ ਕੇ ਪਿਆਰੇ ਬਾਬਾ ਬਿਧੀ ਚੰਦ ਦੇ ਦੁਆਲੇ ਅੱਜ ਸੌਂਦੇ ਕੰਧ ਰੋਕੇ ਤੇ ਸਾਰੇ ਸਿਪਾਹੀ ਇਕੱਠੇ ਹੋਏ। ਕਹਿਣ ਲੱਗੇ ਦਾਰੀ ਅਸਲ ਕਸੇਰਿਆ ਤੈਨੂੰ ਇਨਾਮ ਦਿੱਤਾ ਬਾਦਸ਼ਾਹ ਨੇ। ਹੁਣ ਜਦੋਂ ਬਾਦਸ਼ਾਹ ਨੇ ਤੈਨੂੰ ਇਨਾਮ ਦਿੱਤਾ ਹੈ ਤੇ ਤੂੰ ਕੋਈ ਪਾਰਟੀ ਪੁਲਟੀ ਕਰ, ਸਾਡੀ ਵੀ ਸੇਵਾ ਕਰ। ਬਾਬਾ ਬਿਧੀ ਚੰਦ ਕਹਿੰਦਾ ਚਲੋ ਠੀਕ ਆ, ਪਰ ਦੱਸੋ ਮੈਂ ਫਲ ਲਿਆ ਦੀ ਆ, ਮਠਿਆਈ ਲਿਆ ਦੀ ਆ, ਤੈਨੂੰ ਸੇਬ ਖਿਲਾ ਦੀਆਂ, ਕਿਨੇ ਖਿਲਾ ਦੀਆਂ। ਸਾਰੇ ਹੱਸ ਪਏ। ਉਹ ਕਹਿੰਦੇ ਕਸੇਰਿਆ, ਇਹ ਚੀਜ਼ਾਂ ਤੇ ਮੰਦਰਾਂ ਵਿੱਚ ਚੜ੍ਹਾਉਣ ਵਾਸਤੇ ਹੁੰਦੀਆਂ ਨੇ, ਔਰ ਇਹ ਤਾਂ ਪੰਡਤਾਂ ਦੀ ਖੁਰਾਕ ਹੀ। ਕਹਿੰਦਾ ਖਾਣਾ ਕੀ ਹੈ? ਕਹਿਣ ਲੱਗੇ ਦਾਰੀ ਅਸਲ ਅਸੀਂ ਖਾਵਾਂਗੇ ਗੋਸ਼ਤ ਤੇ ਨਾਲ ਪੀਵਾਂਗੇ ਮਦਰਾ। ਕਹਿੰਦੇ ਦਾਰੇ ਸਿਰ ਬਾਬਾ ਬਿਧੀ ਚੰਦ ਕਹਿੰਦਾ ਮੈਂ ਤੇ ਮਦਰਾ ਪੀਂਦਾ ਹੀ ਨਹੀਂ, ਔਰ ਨਾ ਮੈਂ ਮਦਰਾ ਪੀਂਦਾ ਹੈ ਤੇ ਨਾ ਕਦੇ ਮੈਂ ਗੋਸ਼ਤ ਬਣਾਇਆ, ਕਿਉਂਕਿ ਗੁਰੂ ਕੇ ਪਿਆਰੋ ਬਾਣੀ ਅੰਦਰ ਸ਼ਰਾਬ ਨੂੰ ਮਦਰਾ ਆਖਿਆ ਗਿਆ ਕਿ ਝੂਠਾ ਮਦ ਮੂਲ ਨਾ ਪੀ ਜਾਈ ਜੇਕਾ ਪਾਰ ਵਸਾਏ। ਮੇਰੇ ਦਾਦਾ ਜੀ ਕਹਿੰਦੇ ਝੂਠੀ ਮਦਰਾ ਦਾ ਸੇਵਨ ਨਾ ਕਰਿਆ ਕਰ, ਜਿੱਤ ਪੀਤੇ ਮਤ ਦੂਰ ਹੋਏ, ਵਰਨ ਪਵੇ ਜੀ ਆਏ ਆਪਣੇ ਪ੍ਰਾਏ ਨਾ ਪਛਾਣੀ ਖਸਮੋ ਧੱਕੇ ਖਾਏ। ਮੇਰੇ ਦਾਦਾ ਜੀ ਕਹਿੰਦੇ ਜਿਹੜੇ ਪੀਣ ਦੇ ਨਾਲ ਪਰ ਤੈਨੂੰ ਆਪਣੇ ਪ੍ਰਾਏ ਦੀ ਪਹਿਚਾਣ ਭੁੱਲ ਜਾਂਦੀ ਆ ਤੇ ਤੂੰ ਪਰਮਾਤਮਾ ਦੇ ਦਰ ਤੋਂ ਵੀ ਤੈਨੂੰ ਧੱਕੇ ਮਿਲਦੇ ਨਹੀਂ, ਪਰ ਇਸ ਮਦਰਾ ਦਾ ਸੇਵਨ ਨਾ ਕਰ, ਕਿਉਂਕਿ ਗੁਰੂ ਕੇ ਪਿਆਰੀਓ ਔਰ ਵੇਖਦੇ ਆ ਕਿ ਜਿਹੜਾ ਬੰਦਾ ਮਦਰਾ ਦਾ ਸੇਵਨ ਕਰਦਾ ਔਰ ਉਹਦਾ ਦਿਮਾਗ ਕੰਮ ਕਰਨੋਂ ਹਟ ਜਾਂਦਾ, ਮੇਰੇ ਦਾਤਾ ਜੀ ਦੀ ਗੁਰਬਾਣੀ ਦਾ ਫਰਮਾਨ ਨਹੀਂ, ਉਹ ਆਪਣੇ ਪ੍ਰਾਏ ਦੀ ਪਹਿਚਾਣ ਭੁੱਲ ਜਾਂਦਾ। ਪਰ ਮੇਰੇ ਦਾਤਾ ਜੀ ਨੇ ਸਾਨੂੰ ਵਰਜਿਆ। ਮੇਰੇ ਦਾਤਾ ਜੀ ਦੇਖੋ ਕਹਿੰਦੇ ਨੇ ਨਾਮ ਦੀ ਕੁਮਾਰੀ ਦਾ ਨਸ਼ਾ ਪੀ ਲਾ, ਕਿਉਂਕਿ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤੇ ਹੈ ਸੂਰਾ। ਕਹਿਣ ਕਿ ਬਾਬਾ ਬਿਧੀ ਚੰਦ ਨੇ ਵਿਉਤਬੰਦੀ ਬਣਾ ਲਈ। ਕਹਿਣ ਲੱਗੇ ਸੌਂਦੇ ਕਹਿ ਗੋਤ ਤੇਰੇ ਘਰੇ ਤਿਆਰ ਹੋਵੇਗਾ। ਕਹਿੰਦਾ ਚਲੋ ਠੀਕ ਆ, ਤੇਰੇ ਕੋਲ ਸਾਰੀ ਮਾਇਆ ਮੇਰੀ ਪਈ ਆ, ਔਰ ਜਿਹੜੀ ਮਦਰਾ ਹੈ ਉਹ ਮੈਂ ਲੈ ਆਵਾਂਗਾ। ਹੁਣ ਸਾਰੀਆਂ ਤਿਆਰੀਆਂ ਹੋ ਰਹੀਆਂ ਤੇ ਬਾਬਾ ਬਿਧੀ ਚੰਦ ਭੋਲਾ ਜਿਹਾ ਬਣ ਕੇ ਕਹਿੰਦਾ ਦਰੋਗੇ ਨੂੰ, ਕਹਿੰਦਾ ਘੋੜੇ ਨੂੰ ਬਾਦਸ਼ਾਹ ਵੇਖਣ ਵਾਸਤੇ ਹੀ ਆਉਂਦਾ, ਕਹਿੰਦੇ ਦੀ ਕੋਈ ਸਵਾਰੀ ਵੀ ਕਰਦਾ। ਤੇ ਦਰੋਗਾ ਖਿੜ ਖਿੜਾ ਕੇ ਹੱਸ ਪਿਆ। ਉਹ ਕਹਿੰਦਾ ਕਸੇਰਿਆ ਭੋਲੇ ਦਾ ਭੋਲਾ ਹੀ ਰਿਹਾ ਨਾ, ਉਹ ਘੋੜੇ ਸਵਾਰੀ ਵਾਸਤੇ ਹੁੰਦੇ ਨੇ, ਦੇਖਣ ਵਾਸਤੇ ਥੋੜੇ ਹੁੰਦੇ ਨੇ। ਕਹਿੰਦਾ ਨਹੀਂ ਨਹੀਂ, ਬਾਬਾ ਬਿਧੀ ਚੰਦ ਕਹਿੰਦਾ ਇਹ ਤੇ ਬਾਦਸ਼ਾਹ ਵੇਖ ਕੇ ਚਲਾ ਜਾਂਦਾ, ਇਹਨਾਂ ਤਾਂ ਕੋਈ ਸਵਾਰੀ ਤੇ ਕਰਦਾ ਹੀ ਨਹੀਂ। ਤੇ ਦਰੋਗਾ ਕਹਿਣ ਲੱਗਾ ਈਦ ਵਾਲੇ ਦਿਨ, ਔਰ ਈਦ ਵਾਲੇ ਦਿਨ ਬਾਦਸ਼ਾਹ ਇਹਨਾਂ ਦੀ ਸਵਾਰੀ ਕਰੇਗਾ। ਤੇ ਨਾਲੇ ਏਦਾਂ ਹੈ ਕਸੇਰਿਆ, ਜਿਹੜੀਆਂ ਇਹਨਾਂ ਤੇ ਕਾਠੀਆਂ ਪਾਉਣੀਆਂ ਬੜੀਆਂ ਮਹਿੰਗੀਆਂ। ਬਾਬਾ ਬਿਧੀ ਚੰਦ ਕਹਿੰਦਾ ਮਹਿੰਗੀਆਂ ਕਿੰਨੀਆਂ ਹੋਣੀਆਂ? 50-100 ਰੁਪਈਏ ਦੀਆਂ ਹੋਣਗੀਆਂ ਹੀ ਨਾ। ਸਾਰੇ ਖੜਖੜਾ ਕੇ ਹੱਸ ਪਏ। ਉਹ ਕਹਿੰਦੇ ਉਹ ਕਸੇਰਿਆ ਕਿਤੇ ਘਾਈ ਦੇ ਘੋੜੇ ਥੋੜੋ ਨੀ, ਤੇ 50-100 ਰੁਪਈਏ ਦੀਆਂ ਕਾਠੀਆਂ ਪਾਈਏ, ਔਰ ਲੱਖ ਇੱਕ ਲੱਖ ਤਾਂ ਉੱਤੇ ਉੱਤੇ ਦੀਆਂ 1.25 ਲੱਖ ਦੀਆਂ ਇਤਿਹਾਸ ਵਿੱਚ ਲਿਖਿਆ। ਕਹਿਣ ਲੱਗੇ 1.25 ਲੱਖ ਦੀਆਂ ਕਾਠੀਆਂ ਤਿਆਰ ਕੀਤੀਆਂ ਬਾਦਸ਼ਾਹ ਨੇ। ਉਹਨੂੰ ਪਤਾ ਲੱਗਾ ਸੀ ਕਿ 2.5 ਲੱਖ ਦੇ ਘੋੜੇ ਤੇ 2.5 ਲੱਖ ਦੀਆਂ ਕਾਠੀਆਂ ਪਾਉਣੀਆਂ। ਕਹਿੰਦਾ ਹੇ ਥੋੜਾ ਹੋ ਸਕਦਾ, ਇੰਨਾ ਲੋਹਾ ਇਹਨੂੰ ਚਮੜਾ ਤੇ ਲੱਕੜ ਥੋੜੀ ਲੱਗ ਸਕਦੀ ਆ ਇੰਨੇ ਰੁਪਈਆਂ ਦੀ। ਅਸੀਂ ਵੇਖਿਆ ਕਹਿੰਦਾ ਸਾਡੇ ਕੋਲ ਘੋੜੇ ਨੇ, ਔਰ ਉਹਨੇ ਘੋੜਿਆਂ ਦੇ ਉੱਤੇ ਕਾਠੀਆਂ 50-50 ਰੁਪਈਏ ਦੀਆਂ ਬਹੁਤ ਸੋਹਣੀਆਂ ਪੈ ਜਾਂਦੀਆਂ। ਸਾਰੇ ਹੱਸ ਕੇ ਕਹਿਣ ਲੱਗੇ ਉੱਤੇ ਲੱਕੜ ਥੋੜੋ ਲੱਗੀ ਆ। ਕਹਿੰਦਾ ਕੀ ਲੱਗਾ? ਕਹਿੰਦਾ ਉੱਤੇ ਲੱਗਾ ਸੋਨਾ, ਉੱਥੇ ਹੀਰੇ ਜਿਹੜੇ ਹੋਏ ਨੇ। ਤੇ ਬਾਬਾ ਬਿਧੀ ਚੰਦ ਭੋਲਾ ਜਿਹਾ ਬਣ ਕੇ ਕਹਿੰਦਾ ਕਹਿੰਦਾ ਇਹੋ ਜਿਹਾ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਕਿ 1.25 ਲੱਖ ਦੀਆਂ ਕਾਠੀਆਂ ਨਾਲੇ ਅਸੀਂ ਦੇਖੀਆਂ ਥੋੜੋ ਰਹੇ। ਤੇ ਦਰੋਗਾ ਕਹਿੰਦਾ ਦਿਖਾਵਾਂਗੇ ਈਦ ਵਾਲੇ ਦਿਨ, ਔਰ ਈਦ ਵਾਲੇ ਦਿਨ ਵੇਖੀ ਇਹ 1.25 ਲੱਖ ਦੀਆਂ ਕਾਠੀਆਂ ਪਾ ਕੇ ਔਰ ਇਹਨੇ ਘੋੜਿਆਂ ਤੇ ਬਾਦਸ਼ਾਹ ਸਵਾਰੀ ਕਰੇਗਾ। ਤੇ ਬਾਬਾ ਬਿਧੀ ਚੰਦ ਕਹਿੰਦਾ ਨਹੀਂ, ਅੱਜ ਮੈਨੂੰ ਵਿਖਾਓ, ਮੈਨੂੰ ਵਿਖਾਓ। ਕਹਿਣ ਲੱਗੇ ਨਹੀਂ ਨਹੀਂ ਇੱਦਾਂ ਦਿਖਾ ਤੜੋ ਸਕਦੇ ਹਾਂ। ਤੇ ਬਾਬਾ ਬਿਧੀ ਚੰਦ ਕਹਿੰਦਾ ਪਾਰਟੀ ਕੈਂਸਲ, ਪਾਰਟੀ ਕੈਂਸਲ, ਕਿਉਂਕਿ ਤੁਸੀਂ ਤਾਂ ਮੂਡ ਹੀ ਖਰਾਬ ਕਰ ਦਿੱਤਾ। ਤੇ ਖਾਲਸਾ ਜੀ ਹੁਣ ਸਾਰੇ ਕਹਿਣ ਲੱਗੇ ਪਾਰਟੀ ਥੋੜੋ ਕੈਂਸਲ ਕਰਨੀ ਹੈ। ਉਹ ਦਰੋਗਾ ਕਹਿੰਦਾ ਉਹ ਇੱਦਾਂ ਕਰ, ਉਹ ਜਾ ਕੇ ਅਲਮਾਰੀ ਚੋਂ ਇਹਨੂੰ ਜਾ ਕੇ ਕਾਠੀਆਂ ਵਿਖਾ ਦੇ। ਹੁਣ ਜਿਹੜਾ ਰੱਖਿਆ ਸੀ ਨਾ ਕਾਠੀਆਂ ਦਾ, ਉਹਨੇ ਚਾਬੀ ਨਾਲ ਅਲਮਾਰੀ ਖੋਲ੍ਹੀ। ਅਲਮਾਰੀ ਖੋਲ੍ਹ ਕੇ ਜਦੋਂ ਕਾਠੀਆਂ ਕੱਢ ਕੇ ਲਿਆਇਆ ਨਾ,
ਤੇ ਬਾਬਾ ਵਿਧੀ ਚੰਦ ਹੈਰਾਨ ਜਿਹਾ ਹੋ ਕੇ ਕਹਿੰਦਾ ਵਾਹ ਵਾਹ, ਉਹ ਇਹਨੂੰ ਸੋਨਾ ਲੱਗਾ ਹੋਇਆ ਹੈ, ਇਹਨੂੰ ਤੇ ਹੀਰੇ ਲੱਗੇ ਜਗਦੇ ਨੇ, ਇਹ ਹੀਰੇ ਨਾ ਮੈਨੂੰ ਤੇ ਲੱਗਦੇ ਇਹ ਮੱਕੀ ਦੇ ਦਾਣੇ ਨੇ। ਕਹਿੰਦੇ ਨਾਲ ਮਖੌਲ ਕਰੀ ਜਾਂਦਾ, ਸਾਰੇ ਹੱਸੀ ਜਾਂਦੇ ਨੇ, ਕਹਿੰਦੇ ਭੋਲਾ ਜਿਹਾ ਬੰਦੇ ਨੂੰ ਪਤਾ ਥੋੜ੍ਹਾ ਹੀ। ਹੁਣ ਬਾਬਾ ਵਿਧੀ ਚੰਦ ਨੇ ਕਾਠੀਆਂ ਵੇਖ ਲਈਆਂ ਕਿੱਥੇ ਪਈਆਂ, ਕਿਹੜਾ ਕਮਰਾ ਉਹ ਵੀ ਵੇਖ ਲਿਆ, ਚਾਬੀ ਕਹਿੰਦੇ ਕੋਲ ਉਹ ਵੀ ਵੇਖ ਲਈ, ਤੇ ਅੱਜ ਆ ਗਿਆ ਬਾਬਾ ਜੀਵਨ ਦੇ ਕੋਲ। ਤੇ ਬਾਬਾ ਜੀਵਨ ਨੂੰ ਕਹਿਣ ਲੱਗਾ, ਬਾਬਾ ਜੀ ਅੱਜ ਏਦਾਂ ਕਰੋ ਵਧੀਆ ਜੀ, ਸ਼ਰਾਬ ਦਾ ਕੱਲ ਨੂੰ ਪ੍ਰਬੰਧ ਕਰ ਦਿਓ। ਤੇ ਬਾਬਾ ਵਿਧੀ ਚੰਦ ਕਹਿੰਦਾ, ਹੈ ਉਹ ਹੋ ਕੇ ਗੁਰੂ ਦਾ ਸਿੱਖ, ਬਾਬਾ ਵਿਧੀ ਚੰਦਾ ਤੂੰ ਸ਼ਰਾਬ ਪੀਣ ਲੱਗ ਪਏ, ਹੋਵੇ ਸਿੱਖ ਤੇ ਸ਼ਰਾਬ ਪੀਵੇ, ਇਹ ਗੁਰੂ ਕੇ ਪਿਆਰੇ ਪੰਜਾਬ ਨੂੰ ਭੰਡਿਆ ਗਿਆ ਨਾ, ਉੜਤਾ ਪੰਜਾਬ, ਅੱਜ ਨਸ਼ਿਆਂ ਦਾ ਆਦੀ ਬਣਾਤਾ ਪੰਜਾਬ ਨੇ ਆਪਣਾ। ਯਾਦ ਰੱਖਣਾ ਸਿੱਖ ਤੇ ਸ਼ਰਾਬ ਦਾ ਮੇਲ ਕਾਹਦਾ ਸੀ, ਸਰਕਾਰਾਂ ਨੇ ਥਾਂ ਥਾਂ ਤੇ ਠੇਕੇ ਖੋਲ ਦਿੱਤੇ, ਥਾਂ ਥਾਂ ਤੇ ਮਦਰਾ ਦਾ ਸੇਵਨ ਕਰਾਉਂਦੇ ਨੇ, ਤੇ ਨਾਲ ਜਿਹੜੀ ਬੋਤਲ ਹੀ ਨਾ ਮਾਫ ਕਰਿਓ, ਉੱਥੇ ਜਦੋਂ ਸੁਣਦੇ ਕਹਿੰਦੇ ਉੱਥੇ ਲਿਖਿਆ ਹੁੰਦਾ ਕਿ ਵਿਦਿਆ ਵਾਸਤੇ ਇੰਨਾ ਟੈਕਸ, ਗਊਆਂ ਵਾਸਤੇ ਇੰਨਾ ਟੈਕਸ, ਤੇ ਸਕੂਲਾਂ ਦੀ ਵਿਦਿਆ ਦੇ ਤੋਂ ਇੰਨਾ ਟੈਕਸ ਬੱਚਿਆਂ ਵਾਸਤੇ ਕੱਢਿਆ ਜਾਂਦਾ। ਹੁਣ ਸ਼ਰਾਬ ਵੇਚ ਕੇ ਤੇ ਬੱਚਿਆਂ ਦੀ ਵਿਦਿਆ ਦਾ ਟੈਕਸ ਪ੍ਰਾਪਤ ਕੀਤਾ ਜਾਂਦਾ, ਗਊਆਂ ਦਾ ਵਾਸਤੇ ਟੈਕਸ ਪ੍ਰਾਪਤ ਕੀਤਾ ਜਾਂਦਾ, ਤੇ ਪੰਜਾਬ ਨੂੰ ਉੜਤਾ ਪੰਜਾਬ ਬਣਾਤਾ ਨਾ। ਸਿੱਖ ਤੇ ਸ਼ਰਾਬ ਦਾ ਮੇਲ ਕਾਹਦਾ ਸੀ, ਕਿਉਂਕਿ ਲੋਕੀ ਮਖੌਲ ਕਰਦੇ ਨੇ ਜਦੋਂ ਸਿੱਖ ਤੁਰਿਆ ਜਾਂਦਾ, ਕਹਿਣ ਲੱਗੇ ਪੰਜਾਬ ਤੇ ਸਿੱਖ ਇਹ ਸ਼ਰਾਬ ਦੇ ਆਦੀ ਨੇ, ਮਾਫ ਕਰਿਓ, ਅੱਜ ਨਸ਼ਿਆਂ ਦਾ ਆਦੀ ਪੰਜਾਬ ਬਣਾ ਦਿੱਤਾ ਗਿਆ। ਪਰ ਗੁਰੂ ਕੇ ਪਿਆਰੋ ਸਿੱਖ ਤੇ ਨਸ਼ਿਆਂ ਦਾ ਮੇਲ ਕਾਹਦਾ? ਹੁਣ ਜਦੋਂ ਬਾਬਾ ਜੀਵਨ ਕਹਿੰਦਾ, ਉਹ ਕਹਿੰਦਾ ਵਿਧੀ ਚੰਦਾ ਤੂੰ ਸ਼ਰਾਬ ਕਿਵੇਂ ਮੰਗਦਾ, ਕਹਿੰਦਾ ਤੇਰਾ ਸ਼ਰਾਬ ਨਾਲ ਨਾਤਾ ਕੀ ਹੈ? ਬਾਬਾ ਵਿਧੀ ਚੰਦ ਕਹਿੰਦਾ ਮੈਂ ਪੀਂਦਾ ਥੋੜੋ ਆ। ਕਹਿਣ ਲੱਗਾ ਜੇ ਤੂੰ ਪੀਂਦਾ ਨੀ ਤਾਂ ਤੂੰ ਮੈਨੂੰ ਕਿਉਂ ਆਖਿਆ ਸ਼ਰਾਬ ਦਾ ਪ੍ਰਬੰਧ ਕਰਾ? ਕਹਿੰਦਾ ਉਹਨੇ ਜਾਲਮਾਂ ਵਾਸਤੇ ਲੈ ਕੇ ਜਾਣੇ ਆ, ਉਹਨਾਂ ਨੇ ਮੰਗਾਈ ਆ, ਉਹਨਾਂ ਨੇ ਪਾਰਟੀ ਲੈਣੀ ਮੇਰੇ ਤੋਂ, ਪਰ ਏਦਾਂ ਕਰੀ ਵਧੀਆ ਜੀ ਲੈ ਕੇ ਆਈ, ਆਪਾਂ ਪਾ ਪਾ ਕੇ ਪਿੱਗ ਤਾਂ ਟੇਢੇ ਕਰ ਦੇਣੇ ਆ। ਤੇ ਕਹਿੰਦਾ ਫਿਰ ਕੀ ਕਰਨਾ? ਕਹਿੰਦਾ ਟੇਢੇ ਕਰਕੇ ਤੇ ਆਪਾਂ ਘੋੜੇ ਲੈ ਕੇ ਜਾਣੇ ਨੇ। ਕਹਿਣ ਲੱਗੇ ਦੋ ਘੋੜੇ ਕਿੱਦਾਂ ਲੈ ਜਾਓ? ਕਹਿੰਦਾ ਇੱਕ ਲੈ ਜਾਊ, ਫਿਰ ਕੀ ਹੋਇਆ? ਕਹਿੰਦੇ ਤੱਕਾ ਗੁਰੂ ਔਰ ਪੂਰੀ ਵਿਉਤਬੰਦੀ ਦੇ ਨਾਲ ਸੌਂਦੇ ਖਾਂਦੇ ਘਰੇ ਗੋਸਤ ਤਿਆਰ ਹੋ ਰਿਹਾ, ਬਾਬਾ ਜੀਵਨ ਲੈ ਆਏ ਮਦਰਾ। ਕਹਿੰਦੇ ਜਦੋਂ ਮਦਰਾ ਲਿਆਂਦੀ ਗਈ ਤੇ ਗੁਰੂ ਕੇ ਪਿਆਰੇ ਸ਼ਾਮ ਦਾ ਟਾਈਮ ਹੋਇਆ ਨਾ, ਕਹਿੰਦੇ ਇੱਕ ਪਾਸੇ ਗੋਤ ਖਾ ਰਹੇ ਨੇ, ਇੱਕ ਪਾਸੇ ਮਦਰਾ ਪੀ ਰਹੇ ਨੇ। ਹੁਣ ਬਾਬਾ ਵਿਧੀ ਚੰਦ ਉਹਨਾਂ ਵਾਰੀ ਵੇਖੀ ਜਾਂਦਾ ਕਿ ਜਿਹੜੇ ਮੇਨ ਮੇਨ ਬੰਦੇ ਨੇ ਉਹਨੂੰ ਜ਼ਿਆਦਾ ਪਿੱਗ ਭਰ ਭਰ ਕੇ ਦਿੰਦਾ, ਤੇ ਜਿਹੜੇ ਕੋਲ ਕਾਠੀ ਦੀਆਂ ਚਾਬੀਆਂ ਨੇ, ਦਰਵਾਜੇ ਦੀਆਂ ਚਾਬੀਆਂ ਨੇ, ਔਰ ਉਹਨਾਂ ਨੂੰ ਜ਼ਿਆਦਾ ਪਿਲਾਈ ਜਾਂਦਾ, ਤੇ ਜਿਹੜਾ ਟੇਢਾ ਹੋਈ ਜਾਂਦਾ ਉਹਨਾਂ ਨੂੰ ਅੰਦਰ ਕਰੀ ਜਾਂਦਾ। ਤੇ ਜਦੋਂ ਸਾਰੇ ਟੇਢੇ ਹੋ ਗਏ ਨਾ, ਬਾਬਾ ਵਿਧੀ ਚੰਦ ਨੂੰ ਮਿਲ ਗਿਆ ਮੌਕਾ, ਅੱਧੀ ਰਾਤ ਦਾ ਹੋਇਆ ਸਮਾਂ, ਕਹਿੰਦੇ ਨੇ ਜਾ ਕੇ ਜਿੰਦਰਾ ਖੋਲਿਆ ਚਾਬੀ ਦੇ ਨਾਲ, ਤੇ 1.25 ਲੱਖ ਦੀ ਕੱਢੀ ਕਾਠੀ, ਅੱਜ ਘੋੜੇ ਦੇ ਕੋਲ ਗਿਆ। ਕਹਿਣ ਲੱਗਾ ਦਾਤਾ ਘੋੜਿਆਂ ਦੀ ਸਵਾਰੀ ਤੇ ਕਰਨੀ ਸੀ ਤੂੰ, ਦਾਤਾ ਮੈਨੂੰ ਮਾਫ ਕਰ ਦਈ, ਅੱਜ ਤੁਹਾਡਾ ਨਚੀਜ ਸੇਵਕ ਇਹਨੇ ਘੋੜਿਆਂ ਤੇ ਚੜ੍ਹਨ ਲੱਗਾ, ਮੈਨੂੰ ਕਰਦੀ ਮਾਫ। ਕਹਿੰਦੇ ਦੋਨੇ ਹੱਥ ਜੋੜ ਕੇ ਸੋਧਿਆ ਅਰਦਾਸਾ, ਕਹਿੰਦੇ ਅਰਦਾਸਾ ਸੋਧ ਕੇ ਪਾਤੀ ਉੱਤੇ ਕਾਠੀ, ਤੇ ਕਾਠੀ ਪਾ ਕੇ ਅੱਜ ਮਾਰ ਕੇ ਛਿੜੀ। ਗੁਰੂ ਕੇ ਪਿਆਰਿਓ, ਜਿਹਨੂੰ ਕਦੇ ਫੁੱਲ ਨਹੀਂ ਸੀ ਲੱਗਾ ਨਾ, ਇਹਨੂੰ ਮਾੜਾ ਜਿਹਾ ਖਲ ਸੀ ਤਮਕਾ, ਇਹਨੂੰ ਚਮਕ ਮਾਰੀ ਗਈ, ਇਹਨੂੰ ਛਿੱਟੀ ਕਹਿੰਦੇ ਨਹੀਂ,

ਬਾਬਾ ਬਿਧੀ ਚੰਦ ਜੀ ਦਿਲਵਾਗ ਘੋੜੇ ਤੇ ਕਾਠੀ ਫਾ ਕੇ ਅੱਜ ਇੱਕ ਘੋੜਾ ਲੈ ਕੇ ਲਾਹੌਰ ਦੇ ਕਿਲੇ ਚੋਂ ਫਰਾਰ ਹੋ ਗਏ। ਆਖਿਰ ਛੇਵੇਂ ਪਾਤਸ਼ਾਹ ਕੋਲ ਪਹੁੰਚੇ ਨੇ। ਦਾਤਾ ਜੀ ਕਿਵੇਂ ਖੁਸ਼ੀਆਂ ਦਿੰਦੇ ਨੇ। ਕੱਲ ਨੂੰ ਦੂਜੇ ਘੋੜੇ ਦੀ ਅਰਮਤਾ ਕਰਾਂਗੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਇਹਨੀਆਂ ਬੇਨਤੀਆਂ ਕਰੋ ਪ੍ਰਵਾਨ ਤੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਇ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਹ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਈ ਦੇ ਕੇ ਅੰਡਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸ਼ਹੀਦ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਿਖਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿ ਸਹਾਰ ਦੇ ਸ਼ਹੀਦ ਸਿੱਖਿਤ ਕੇ ਸਾਂਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਇਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਸ਼ਰਿਆਏ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਉੜਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਾ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰੀਆਂ ਸਿਰ ਤੇ ਮੇਰ ਪ੍ਰਿਆਤਕਲਾਂ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਗਤਾਂ ਬਖਸ਼ਣੀਆਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਆਪਣੀ ਪੰਨ ਦੇ ਸਿਰ ਤੇ ਮੇਰ ਪ੍ਰਿਆਤਕੜਾਂ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਰ ਪ੍ਰਵਾਨ ਕਰਨੀ ਦਾ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦਰੋਂ ਕਰੋ ਭਾਈ ਬਲਜਿੰਦਰ ਸਿੰਘ ਬੀਬੀ ਸਤਵੀਰ ਕੋ ਕੰਗ ਪਰਿਵਾਰ ਆਪ ਦੇ ਚਰਨਾਂ ਵਿੱਚ ਹਾਜ਼ਰ ਨੇ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਕਾਰੋਬਾਰਾਂ ਦੀਆਂ ਬਗਤਾਂ ਦੇ ਕਾਕਾ ਗੁਰਤੇਸ਼ਵਰ ਸਿੰਘ ਦੇ ਕੰਗ ਦੇ 22ਵੇਂ ਜਨਮ ਦਿਨ ਅਤੇ ਬੱਚੇ ਦੇ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਏ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਆਪ ਦੇ ਚਰਨਾਂ ਵਿੱਚ ਹਾਜ਼ਰ ਅਰਦਾਸ ਬੇਨਤੀ ਕਰਦਿਆਂ ਬੇਅੰਤ ਮੈਂ ਅਰਦਾਸ ਕਰਾਉਂਦੇ ਨੇ ਮਿਹਰ ਕਰਨੀ ਪਰਿਵਾਰ ਦੀ ਸੇਵਾ ਥਾਏ ਪਾਉਣੀ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੰਬੇਰ ਪ੍ਰਿਆਤ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਣੀਆਂ ਕਿਰਤਕਮਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਕਾਕਾ ਗੁਰਤੇਸ਼ਵਰ ਸਿੰਘ ਦੇ ਸਿਰ ਤੰਬੇਰ ਬੱਚੇ ਨੂੰ ਸਿੱਖੀ ਜੇਮਨ ਮਾਤਾ ਪਿਤਾ ਆਗਿਆਕਾਰੀ ਬੱਚਾ ਦੇਸ਼ ਕੌਮ ਦਾ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਣੀ ਬੱਚੇ ਨੂੰ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਅਤੇ ਹਰ ਪ੍ਰਕਾਰ ਦੀ ਰੱਖਿਆ ਕਰਨੀ ਚੜ੍ਹਦੀਆਂ ਕਲਾ ਬਣੀਆਂ ਅੰਗ ਸੰਗ ਸਹਾਈ ਹੋ ਕੇ ਵਰਤਣਾ ਆਉਣ ਵਾਲੇ ਸਮੇਂ ਬੱਚੇ ਨੂੰ ਆਪਣੇ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਤੇ ਜੀਵਨ ਵਿੱਚ ਸਫਲਤਾ ਬਖਸ਼ਣੀ ਅੰਗ ਹਰ ਸੇਵਾ ਥਾਏ ਪਾਉਣੀ ਸ਼ੋਭ ਭਾਵਨਾ ਪੂਰੀਆਂ ਕਰੀਆਂ ਬੱਚੇ ਨੂੰ ਵੱਡੀਆਂ ਉਮਰਾਂ ਬਖਸ਼ ਕੇ ਨਿਹਾਲ ਕਰਨਾ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ
ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਤੇ ਬੱਚੇ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲਾ। ਵਾਹਿਗੁਰੂ ਜੀ ਕਾ

ਜਿਸ ਸਿਮਰਤ ਸਭ ਕਿਲ ਵੇਖਣ ਹਾਸੇ ਪਿਤਰੀ ਹੋਏ ਅਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਤਿਗੁਰ ਦੀ ਰਹਿਮਤ ਹੋਈ ਹੈ, ਅੰਮ੍ਰਿਤ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਕਥਾ ਕੀਰਤਨ ਦੇ ਪ੍ਰਵਾਹ ਤੋਂ ਉਪਰੰਤ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਰਫਤਾਰ ਦਾ ਢਾਡੀ ਜਥਾ ਬੜੇ ਪਿਆਰ ਨਾਲ ਜੀ ਨੂੰ ਢਾਡੀ ਵਾਲਾ ਇਤਿਹਾਸ ਸੰਗ੍ਰਹਿ ਸੀ ਜਥੇ ਦਾ ਧੰਨਵਾਦ। ਔਰ ਜਥਾ 21 ਤਰੀਕ ਦਾ ਸਾਡੇ ਪਾਸ ਹੈ, ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਨਹੀਂ ਹੈ, ਵਾਪਸੀ ਹੈ। ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਆਪਣੇ ਵੱਲੋਂ, ਸੰਗਤਾਂ ਵੱਲੋਂ, ਪਰ ਸੇਵਾਦਾਰਾਂ ਵੱਲੋਂ, ਕਿਉਂਕਿ ਮਹਾਰਾਜ ਦੀ ਕਿਰਪਾ ਗੁਰਮੁਖ ਪ੍ਰਚਾਰ ਬੜੀ ਸ਼ਰਧਾ ਭਾਵਨਾ ਨਾਲ ਪਿਆਰ ਨਾਲ ਆ ਕੇ ਇੱਥੇ ਸੇਵਾ ਕਰਦੇ ਨੇ। ਅਸੀਂ ਭਾਗਾਂ ਵਾਲੇ ਹਾਂ, ਵੈਸੇ ਤੁਸੀਂ ਆਪਣੇ ਦੇਸ਼ ਚਲੇ ਜਾਓ ਨਾ, ਇਸ ਵੇਲੇ ਨੂੰ ਜਿੰਦਰੇ ਵੱਜੇ ਹੁੰਦੇ ਪਿੰਡਾਂ 'ਚ ਗੁਰਦੁਆਰਿਆਂ 'ਚ, ਆਖੋ ਸਤਨਾਮ ਸੀ। ਕਿਉਂਕਿ ਗ੍ਰੰਥੀ ਵੀ ਵਿਚਾਰਾ ਸਵੇਰੇ ਦੁੱਧ ਮੰਗਦਾ, ਆਟਾ ਮੰਗਦਾ, ਦੇਣਾ ਤਾਂ ਉਹਨੂੰ ਵੀ ਕੁਝ ਨਹੀਂ ਹੁੰਦਾ, ਆਖੋ ਸਤਨਾਮ। ਫਿਰ ਉਹਨੇ ਸੇਵਾ ਵੀ ਉਨੀ ਕੀ ਕਰਨੀ ਹੈ, ਕਿਉਂਕਿ ਸਮਝਿਆ ਵੀ ਅਸੀਂ ਕੁਛ ਨਹੀਂ ਗਿਆਨੀ ਨੂੰ, ਉਹ ਮੰਗਦਾ ਫਿਰਦਾ। ਹਾਲਾ ਗੁਰੂ ਦਾ ਵਜ਼ੀਰ ਜੇ, ਆਖੋ ਸਤਨਾਮ ਸੀ, ਹੈਗਾ ਗੁਰੂ ਦਾ ਵਜ਼ੀਰ, ਅਤੇ ਦੁੱਧ ਅਤੇ ਰਾਸ਼ਨ ਘਰਾਂ 'ਚੋਂ ਮੰਗਦਾ। ਇਹ ਸਾਡੀ ਹਾਲਤ ਹੈ ਵਜ਼ੀਰਾਂ ਦੀ, ਅਤੇ ਮੰਨਦੇ ਵਜ਼ੀਰ ਬਾਬਾ ਜੀ ਲੈ ਤੁਸੀਂ ਮਹਾਰਾਜ। ਇਸ ਕਰਕੇ ਗੁਰਮੁਖ ਪੈਰੋਂ ਕੋਸ਼ਿਸ਼ ਕਰਿਆ ਕਰੋ। ਮੈਂ ਨਾ ਕੱਲ੍ਹ ਇੱਕ ਨਿਊਜ਼ ਵੇਖ ਰਿਹਾ ਸੀ, ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ, 94,000 ਬੰਦਾ ਇਕੱਠਾ ਹੋਇਆ ਦਲਜੀਤ ਸਿੰਘ ਦੇ ਸ਼ੋਅ 'ਤੇ, ਆਖੋ ਸਤਨਾਮ ਸੀ, ਅਤੇ ਸਾਰਿਆਂ ਨੇ ਪੈਸੇ ਖਰਚੇ ਆ, ਮੁਫ਼ਤ ਕੋਈ ਨਹੀਂ ਗਿਆ। ਇੱਥੇ ਹੁਣ ਅਨਾਊਂਸਮੈਂਟ ਕਰ ਰਹੇ ਹਾਂ ਵੀ ਬਾਬਾ ਜੀ ਆ ਰਹੇ ਲਖਵਿੰਦਰ, ਹਾਲਾਂਕਿ ਵਿਚਾਰੇ ਸੂਰਮੇ ਨੇ, ਉਹਨਾਂ ਦੁਨੀਆਂ ਦੇਖੀ ਨਹੀਂ। ਗੱਲ ਦੇਖੋ, ਦੁਨੀਆਂ ਦੇਖੀ ਨਹੀਂ ਵੀ ਦੁਨੀਆਂ ਹੈ ਕਿਹੋ ਜਿਹੀ, ਜਮਾਂਦਰੂ। ਪਰ ਐਸ ਸ਼ਬਦ ਦੇ ਨਾਲ ਜਿਹਦੇ 'ਤੇ ਸਾਹਮਣੇ ਬੈਠੇ ਹਾਂ, ਜਿਹਨੂੰ ਸਿਰਫ ਮੱਥੇ ਟੇਕਣ ਤੱਕ ਸੀਮਤ ਆ, ਅਸੀਂ ਮਹਿਸੂਸ ਨਾ ਕਰਿਓ। ਸਾਡੀ ਫਿਤਰਤ ਇਹ ਬਣ ਗਈ, ਚਲੋ ਗੁਰਦੁਆਰੇ ਮੱਥਾ ਟੇਕ ਆਈਏ। ਕਦੀ ਆਖਿਆ ਸਕੂਲੇ ਜਾ ਕੇ ਮੱਥਾ ਟੇਕ ਆਈਏ, ਕਾਲਜ ਚੱਲਦੇ ਮੱਥਾ ਟੇਕ ਆਉਂਦੇ, ਯੂਨੀਵਰਸਿਟੀ ਚੱਲਦੇ ਮੱਥਾ ਟੇਕ ਆਉਂਦੇ, ਕਿਹਾ ਕਦੀ? ਕੀ ਕਹਿੰਦੇ ਹਾਂ? ਕਾਲਜ ਪੜ੍ਹਨ ਜਾਣਾ, ਯੂਨੀਵਰਸਿਟੀ ਪੜ੍ਹਨ ਜਾਣਾ, ਕੰਮ 'ਤੇ ਕਹਿੰਦੇ ਆਪਾਂ BCIT 'ਚ ਲਈ ਡਿਵੀਜ਼ ਕੱਲ੍ਹ ਜਾਣਾ, ਅਸੀਂ ਕੁਛ ਸਿੱਖਣ ਜਾਣਾ, ਅਤੇ ਗੁਰਦੁਆਰੇ ਮੱਥਾ ਟੇਕਣ ਜਾਣਾ, ਆਖੋ ਸਤਨਾਮ। ਬਣ ਜਾਊ ਗੱਲ? ਨਹੀਂ ਬਣਨੀ, ਜਿੰਨੇ ਮਰਜ਼ੀ ਟੇਕੋ। ਔਰ ਸਾਨੂੰ ਸ਼ਿਕਾਇਤਾਂ ਬੱਚੇ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ, ਉਹ ਸਮਝ ਆਵੇ ਵੀ ਕਿੱਦਾਂ? ਆਹ ਦਲਜੀਤ ਨੇ ਜਿਹੜੇ ਕੱਲ੍ਹ ਗਾਣੇ ਬੋਲੇ ਸਾਰਿਆਂ ਨੂੰ ਚੇਤੇ ਹੋਣੇ, ਆਖੋ ਸਤਨਾਮ, ਉਹ ਸਾਰਿਆਂ ਨੂੰ ਚੇਤੇ, ਸਭ ਗੁਣਗੁਣਾਉਂਦੇ ਆ। ਕਾਰਨ ਤਵੱਜੋ ਨਹੀਂ ਹੈਗੀ, ਮਨ ਨਹੀਂ ਲੱਗਦਾ। ਹੁਣ ਵੀ ਕਈਆਂ ਦਾ ਭੜਕੰਡਿਆ ਹੋਣਾ ਵੀ ਗਿਆਨੀ ਜੀ ਬੰਦ ਕਰਨ 'ਤੇ ਚੱਲੀ, ਆਖੋ ਸਤਨਾਮ ਸੀ। ਇਹੋ ਜਿਹੀ ਗੱਲ ਬਣ ਚੁੱਕੀ ਹੈ, ਮਹਿਸੂਸ ਨਾ ਕਰਿਓ। ਕਦੇ ਟਾਈਮ ਹੈ ਸਾਡਾ ਗੁਰਦੁਆਰੇ ਦਾ ਕੋਈ? ਹਰ ਇੱਕ ਥਾਂ 'ਤੇ ਅਸੀਂ ਟਾਈਮ ਨਾਲ ਇੱਥੇ ਖੰਡ ਪਾਠ ਰੱਖੀ ਦੇ ਹਨ, ਅਤੇ ਦਾਸ ਜਿੱਦਣ ਆਰੰਭ ਕਰਦਾ ਕਿਹਾ ਵੀ ਭਾਈ 9:30 ਸ਼ਲੋਕ ਸ਼ੁਰੂ ਹੋ ਰਹੇ ਹਾਂ, ਤੁਹਾਨੂੰ ਬੇਨਤੀ 8 ਵਜੇ ਆ ਜਿਓ, ਆਪਾਂ ਡੀਕਦੇ ਰਹਿੰਦੇ, ਆਉਂਦਾ ਹੀ ਕੋਈ ਨਹੀਂ, ਆਖੋ ਸਤਨਾਮ। ਅਤੇ ਜੇ ਕਿਤੇ ਜਾਣਾ ਹੋਵੇ ਏਅਰਪੋਰਟ 'ਤੇ, ਰਾਤ ਨੀਂਦ ਨਹੀਂ ਆਉਂਦੀ, 3 ਘੰਟੇ ਪਹਿਲਾਂ ਹੀ ਚੱਲ ਜਾਂਦੇ ਆ, ਪਤਾ ਉਹ ਫਲਾਈਟ ਲੰਘ ਗਈ, ਮੁੜ ਕੇ ਮਿਲਣੀ, ਇਹ ਤਾਂ ਫਿਰ ਆ ਜਾਣਾ, ਆਖੋ ਸਤਨਾਮ। ਇਹ ਤਾਂ ਫਿਰ ਗੁਰਦੁਆਰੇ ਜਦੋਂ ਮਰਜ਼ੀ ਆ ਜਾਓ। ਨਹੀਂ ਗੁਰਮੁਖ ਪਿਆਰ, ਕੋਸ਼ਿਸ਼ ਕਰੋ, ਮੇਰੀ ਬੇਨਤੀ ਹੈ ਤੁਹਾਡਾ, ਮੈਂ ਤਾਂ ਬੇਨਤੀ ਹਾਂ, ਮਹੀਰ ਮੈਂ ਬਹੁਤ ਸਮੇਂ ਤੋਂ ਇੱਥੇ ਹਾਂ, 36 ਸਾਲ ਹੋ ਗਏ ਤੁਹਾਡੀ ਸੇਵਾ ਕਰਦੇ ਹਾਂ, ਅਤੇ ਇਹੋ ਹੀ ਚਿਹਰੇ ਨਜ਼ਰ ਆਉਂਦੇ, ਜੇ ਯੂਥ ਹੈ ਨਹੀਂ, ਨੌਜਵਾਨ ਪੀੜ੍ਹੀ ਦਾ ਨਹੀਂ ਕੋਈ ਇੰਟਰਸਟ। ਗੁਰਦੁਆਰੇ ਤਾਂ ਅਸੀਂ ਵੱਡੇ ਵੱਡੇ ਬਣਾਉਣ ਲੱਗੇ ਹਾਂ, ਤਾਂ ਪਰ ਕਦੇ ਫਿਕਰ ਹੁੰਦਾ, ਪਰ ਵੈਸੇ ਤਾਂ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਪੰਥ, ਇਹਨੂੰ ਕੋਈ ਆਂਚ ਨਹੀਂ ਆ ਸਕਦੀ, ਪਰ ਮਹਿਸੂਸ ਜ਼ਰੂਰ ਹੁੰਦਾ ਭਾਈ ਗੁਰਦੁਆਰੇ ਵੱਡੇ ਬਣਾ ਲਏ, ਸਿੱਖਾਂ ਦੇ ਘਰ ਜਿਹੜੇ ਆ ਉਹ ਸਿੱਖੀ ਵਾਲੇ ਨਹੀਂ ਰਹਿ ਗਏ, ਆਖੋ ਸਤਨਾਮ ਸੀ, ਉਹ ਸਿੱਖੀ ਵਾਲੇ ਨਹੀਂ ਰਹਿ ਗਏ, ਲੱਭਦਾ ਹੀ ਨਹੀਂ ਸਿੱਖ ਕਈਆਂ ਘਰਾਂ 'ਚ, ਬਾਪੂ ਚਲੇ ਜਾਂਦੇ ਆ, ਗੁੱਟਕੇ ਗੁਰਦੁਆਰੇ ਆ ਜਾਂਦੇ। ਮਾਲਕ ਕਿਰਪਾ ਕਰੇ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਗੱਲਾਂ ਤੁਸੀਂ ਬੈਠ ਕੇ ਸੁਣਿਆ, ਭਾਈ ਸਾਹਿਬ ਦੇ ਜਥਾ ਦਾ ਧੰਨਵਾਦ, ਮਾਨ ਸਤਿਕਾਰ ਕਰਿਆ ਕਰੋ, 2-4 ਦਿਨ ਹੋਰ ਹੈ, ਆਇਆ ਕਰੋ, ਸੁਣਿਆ ਕਰੋ। ਮਾਲਕ ਕਿਰਪਾ ਕਰੇ, ਅਰਦਾਸ ਹੋਈ ਹੈ ਕਾਕਾ ਗੁਰਤੇਸ਼ਵਰ ਸਿੰਘ ਦਾ ਜਨਮ ਦਿਨ, ਪਰਿਵਾਰ ਨੂੰ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ, ਬੱਚੇ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀ, ਮਾਤਾ ਪਿਤਾ ਆ ਗਿਆ ਕਰੀ, ਬੱਚਾ ਦੇਸ਼ ਕੌਮ ਦਾ ਸੇਵਕ, ਸ਼ੁਭ ਗੁਣ ਬਖਸ਼ਿਸ਼ ਕਰ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ। ਸਤਿਗੁਰ ਨੇ ਕੀ ਕਿਹਾ? ਅਰਦਾਸ ਪਵਿੱਤਰ ਹੁਕਮਨਾਮਾ ਕੀ ਹੁੰਦਾ? ਵੈਸੇ ਤਾਂ ਬਹੁਤ ਘੱਟ ਗੁਰਮੁਖ ਪਿਆਰ, ਵੈਸੇ ਤਾਂ ਜਿਹੜੀ ਮਾਲਕ ਦੀ ਕਿਰਪਾ ਨਾ,
ਹੁਕਮਨਾਮਾ ਤੇ ਹਰ ਇੱਕ ਸਿੱਖ ਨੂੰ ਝੋਲੀ ਚ ਪਾ ਕੇ ਲੈ ਕੇ ਜਾਣਾ ਚਾਹੀਦਾ। ਇਹ ਤੁਹਾਡਾ ਹੋਮਵਰਕ ਹੁੰਦਾ। ਜਦੋਂ ਬੱਚਾ ਸਕੂਲੋਂ ਆਉਂਦਾ ਪੁੱਛੀਦਾ ਨਾ ਕੋ ਪੁੱਤ ਕਿਵੇਂ ਸਕੂਲ ਰਿਹਾ। ਮੈਂ ਕਈ ਵਾਰ ਇਹ ਗੱਲ ਕੀਤੀ, ਅੱਜ ਵੀ ਕਰ ਲਈ ਤਾਂ ਨਵੇਂ ਬੰਦੇ ਨੇ ਪੁੱਛਦੇ ਆ ਨਾ ਕੀ ਕੀਤਾ ਸਕੂਲ, ਕਿਵੇਂ ਪੜ੍ਹਿਆ, ਹੋਮਵਰਕ ਮਿਲਿਆ, ਹਾਂਜੀ ਮੰਮੀ ਡੈਡੀ ਮਿਲਿਆ, ਅੱਛਾ ਪੁੱਤ ਚਾਹ ਪਾਣੀ ਛੱਕ ਤੇ ਬਹਿ ਕੇ ਕਰ ਲੈ। ਰਾਤ ਨੂੰ ਫਿਰ ਪੁੱਛਦੇ ਹੋਮਵਰਕ ਜਿਹੜਾ ਸੀ ਉਹ ਕੀਤਾ, ਨਹੀਂ ਮੰਮੀ ਡੈਡੀ ਮੈਂ ਉਹ ਕਿਤੇ ਨੂੰ ਸੌਣ ਨਹੀਂ ਦੇਣਾ ਪਹਿਲੋਂ ਕਰ। ਤੇ ਸਵੇਰੇ ਕਹਿੰਦੇ ਜਿਹੜਾ ਕੀਤਾ ਹੋਮਵਰਕ ਜਾ ਕੇ ਦਿਖਾ ਦੀ ਟੀਚਰ। ਜਦੋਂ ਵੀ ਤੁਸੀਂ ਗੁਰਦੁਆਰੇ ਆਉਂਦੇ ਜੇ ਉਸ ਤੋਂ ਬਾਅਦ ਜਦੋਂ ਮਹਾਰਾਜ ਕਿਰਪਾ ਕਰਕੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਦਾ ਨਾ, ਉਹ ਸਾਡੇ ਵਾਸਤੇ ਹੋਮਵਰਕ, ਪੁੱਤ ਤੂੰ ਆਇਆ ਨਾ ਤੇ ਹੁਣ ਮੇਰੇ ਕੋਲ ਤੂੰ ਆਹ ਚੀਜ਼ ਲੈ ਜਾ ਤੇ ਜਾ ਕੇ ਇਹਦੀ ਰਿਵੀਜ਼ਨ ਕਰੀ, ਇਹਨੂੰ ਪੜ੍ਹੀ ਜਾ ਕੇ, ਇਹਨੂੰ ਵੇਖੀ ਤੇ ਇਹਨੂੰ ਬਾਲ ਇਹਨੇ ਤੈਨੂੰ ਕੀ ਹੁਕਮ ਕੀਤਾ। ਤੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਤੇ ਪਾਤਸ਼ਾਹ ਕਹਿੰਦੇ ਘੱਟ ਘੱਟ ਰਾਹ ਵਰਿਆ ਬਨਵਾਰੀ, ਰੱਬ ਕੋਈ ਦੂਰ ਨਹੀਂ ਗੁਰਮੁਖ, ਰੱਬ ਆਪਣੇ ਅੰਦਰ ਹੀ ਆ, ਅਸੀਂ ਅੰਦਰੋਂ ਹੀ ਖੋਜਣਾ, ਆਪਣੇ ਕੋਲੋਂ ਲੱਭਣਾ, ਵੱਖਰੀ ਚੀਜ਼ ਨਹੀਂ ਕੋਈ ਵੀ ਆ ਗਈ। ਬਾਅਦ ਵੇ ਕਿਹਾ ਕਹੀ ਹੈ ਪਰਮੈਸਾ ਜੈਸਾ ਮਾਨੀਏ ਹੋਏ ਨਾ ਤੈਸਾ, ਤੂੰ ਜੋ ਮੰਨਿਆ ਉਹ ਨਹੀਂ। ਵੈਸੇ ਮਨੁੱਖ ਬਹੁਤ ਚੁਸਤ ਵਾ ਗੁਰਮੁਖ ਪਿਆਰੋ, ਰੱਬ ਨੇ ਇਹਨੂੰ ਬਣਾਇਆ ਨਾ, ਸਾਨੂੰ ਬਣਾਇਆ ਨਾ, ਪਿਤਾ ਕਾ ਜਨਮ ਕੇ ਜਾਣੇ ਭੂਤ ਨਹੀਂ ਨਾ ਜਾਣਦਾ, ਪਰ ਇਹਨੇ ਕੀ ਕੀਤਾ, ਇਹਨੇ ਪੱਥਰ ਜੋ ਰੱਬ ਬਣਾ ਕੇ ਤੇ ਉਹਨੂੰ ਦੁੱਧ ਪਿਆਉਣ ਲੱਗ ਪਿਆ। ਆਖੋ ਸਤਨਾਮ ਪਿਆਉਂਦਾ ਕਦੇ, ਕਰਦਾ ਕਦੇ ਮੂਰਤੀਆਂ ਚ, ਰੱਬ ਦੀਆਂ ਮੂਰਤੀਆਂ ਬਣਾਈਆਂ ਨਾ, ਹਾਲਾਂ ਉਹ ਕਦੀ ਮਰਦਾ ਨਹੀਂ, ਕਦੀ ਗੁਰਮੁਖ ਪਿਆ, ਤੇ ਇਹ ਅਸੀਂ ਮੁਰਦਾ ਚੀਜ਼ ਬਣਾਈਆਂ। ਆਖੋ ਸਤ ਸ਼ਾਇਦ ਉਹ ਲੋਕ ਇਹ ਗੱਲ ਨੂੰ ਸਮਝਣ, ਨਹੀਂ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਲੇਕਿਨ ਮੈਂ ਤੈਨੂੰ ਬੇਨਤੀ ਕਰਾਂ ਤੁਹਾਨੂੰ ਸ਼ਬਦ ਹੀ ਗੁਰੂ ਆ ਜਿਹੜੀ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ। ਮੂਰਤੀਆਂ ਦੀ ਪੂਜਾ ਚਲੋ ਉਹਨਾਂ ਦਾ ਧਰਮ ਮੁਬਾਰਕ ਉਹਨਾਂ ਨੂੰ, ਪਰ ਮਗਰ ਗੀਤਾ ਪੜ੍ਹੀ ਜਾਂਦੀ ਆ। ਆਖੋ ਸਤਨਾਮ, ਗੀਤਾ ਦਾ ਉਪਦੇਸ਼ ਸ਼ਬਦ ਰਾਹੀਂ ਹੁੰਦਾ, ਮੱਕੇ ਜਾ ਕੇ ਨਮਾਜ਼ਾਂ ਜਿੰਨੀਆਂ, ਪਰ ਕੁਰਾਨ ਪੜ੍ਹੀ ਜਾ ਰਹੀ ਨਾਲ, ਈਸਾਈ ਭਾਵੇਂ ਮੰਨਣ ਨਾ ਮੰਨਣ ਬਾਈਬਲ ਪੜ੍ਹੀ ਜਾ ਰਹੀ ਹੈ। ਤੇ ਸਾਨੂੰ ਤੇ ਵੈਸੇ ਬਾਬੇ ਨੇ ਕਿਹਾ ਸਰੀਰਾਂ ਚੋਂ ਨਿਕਲੋ ਤੇ ਸ਼ਬਦ ਨਾਲ ਜੁੜੋ। ਤੇ ਸਾਡੇ ਅੱਜ ਪੁਜਾਰੀਆਂ ਨੇ ਕੀ ਕੀਤਾ, ਇਹਨੂੰ ਸਰੀਰ ਬਣਾ ਕੇ ਕਹਿੰਦੇ ਇਹਨੂੰ ਵੀ ਭੁੱਖ ਲੱਗਦੀ ਆ, ਪਰਦੇ ਲਾ ਲਾ ਕੇ ਤੇ ਪ੍ਰਸ਼ਾਦੇ ਛਕਾਉਂਦੇ, ਇਹਨੂੰ ਆਖੋ ਸਤਨਾਮ ਸ੍ਰੀ, ਤੇ ਛਕਦੇ ਆਪ ਆ ਮਗਰ ਬਹਿ ਕੇ, ਛਕਦੇ ਆਪ ਆ ਚੱਗੇ ਘਿਓ ਗਿਆ ਪਾ ਕੇ। ਪਾਤਸ਼ਾਹ ਕਹਿੰਦੇ ਘੱਟ ਘੱਟ ਰੱਬ ਰਿਹਾ ਬਨਵਾਰੀ, ਹਰ ਇੱਕ ਚ ਵਸਿਆ, ਹਰ ਇੱਕ ਚ ਸਾਮੇ ਜੋਤ ਜਲ ਥਲ ਮਈਲ ਪੂਰਿਆ ਰਵਿਆ ਵਿੱਚ, ਹਰ ਥਾਂ ਤੇ ਉਹ ਹਰ ਇੱਕ ਚੀਜ਼ ਚ, ਜਲ ਥਲ ਮਈਲ ਗੁਪਤੋ ਗੁਪਤ ਵਰਤ ਰਿਹਾ। ਗੁਰ ਸ਼ਬਦੀ ਗੁਰੂ ਦੀ ਸ਼ਬਦ ਰਾਹੀਂ ਇਸ ਚੀਜ਼ ਦੀ ਭਾਵ ਪ੍ਰਾਪਤੀ ਹੁੰਦੀ ਆ ਵੀ ਉਹ ਸਾਡੇ ਅੰਦਰ ਹੀ ਆ, ਅੰਦਰ ਹੀ। ਤੇ ਅੱਗੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਪਰ ਅਸੀਂ ਗੁਰਮਾ ਪਿਆਰਿਓ ਅਸੀਂ ਉਹਨਾਂ ਕੋ ਮੰਗਦੇ ਜਿਹੜੇ ਖੁਦ ਮੰਗਦੇ, ਕੋਈ ਵੱਡਾ ਮੰਗਦਾ ਕੋਈ ਛੋਟਾ ਮੰਗਦਾ। ਮਸਕੀਨ ਉਹਨਾਂ ਦੀ ਗੱਲ ਮੈਨੂੰ ਬੜੀ ਸੋਹਣੀ ਲੱਗੀ, ਕਹਿਣ ਲੱਗੇ ਕੋਈ ਛੋਟੇ ਮੰਗਦੇ ਅਸੀਂ ਵੱਡੇ ਮੰਗਦੇ ਹਾਂ। ਆਖੋ ਸਤਨਾਮ, ਤੇ ਵੈਸੇ ਹੁੰਦਾ ਵੀ ਏਦਾਂ ਕੋਈ ਆ ਜਾਏ ਸਾਡਾ ਦਰਬਾਰ ਸਾਹਿਬ ਦਾ ਗ੍ਰੰਥੀ ਆ ਜਾਏ ਨਾ, ਉਹਨੂੰ ਤੇ ਭਾਵੇਂ ਜਿੰਨਾ ਮਰਜ਼ੀ, ਪਰ ਇੱਥੋਂ ਦਾ ਗ੍ਰੰਥੀ ਮਿਲ ਜਾਏ ਨਾ, ਆਖੋ ਸਤਨਾਮ ਤੇ ਹੈ ਉਹ ਵੀ ਗ੍ਰੰਥੀ, ਫਰਕ ਕੋਈ ਨਹੀਂ ਹੈਗਾ, ਪਰ ਫਰਕ ਬੜਾ, ਫਰਕ ਸਾਡੇ 'ਚ ਹੀ ਬੜਾ, ਕਿਉਂਕਿ ਆਪਾਂ ਸਮਝ ਲਿਆ ਉੱਥੋਂ ਦਾ ਵਾ ਤੇ ਇੱਥੋਂ ਦਾ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਹੋ ਸਕਦਾ। ਅਸੀਂ 36-37 ਮੈਂ ਅੱਜ ਕੱਲ੍ਹ 50 ਸਾਲ ਹੋ ਗਏ ਮੈਨੂੰ ਵੈਸੇ ਸੇਵਾ ਕਰਦੇ ਹਾਂ, ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਦੀ 50 ਸਾਲ ਹੋ ਗਏ, 1978 'ਚ ਸ਼ੁਰੂ ਕੀਤੀ ਸੀ, ਅੱਜ ਤੱਕ ਮਹਾਰਾਜ ਦੀ ਕਿਰਪਾ ਨਾਲ ਬੈਠੇ ਗੁਰੂ ਦੀ ਗੋਦ ਵਿੱਚ। ਤੋਂ ਪਾਤਸ਼ਾਹ ਨੇ ਬੜੀਆਂ ਤੂੰ ਦਾਤ, ਆਪਾਂ ਇਹਨੂੰ ਵੀ ਦੇਹ ਬਣਾ ਕੇ, ਔਰ ਖਿਮਾ ਕਰਨਾ ਜਿਹਨਾਂ ਕੋ ਮੰਗਦੇ ਨਾ ਉਹਨਾਂ ਮੰਗ ਮੰਗ ਕੇ ਤੇ AC ਲਵਾ ਲਏ ਤੇ ਆਪ ਮਗਰੋਂ ਜੇਲਾਂ ਵਿੱਚ ਚਲੇ ਗਏ। ਆਖੋ ਸਤਨਾਮ, ਪਾਤਸ਼ਾਹ ਕਹਿੰਦਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ, ਅਸੀਂ ਮੰਗਦੇ ਹਾਂ ਰੋਜ਼ ਪੜ੍ਹਦੇ ਹਾਂ ਨਾ, ਹਮ ਪੀ ਖੱਪੈ ਖਾਰੀ ਤੇਰੇ ਤੂੰ ਦੇ ਚ ਪਤਾ ਹੈ, ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਅਸੀਂ ਸੁਖਮਣੀ ਰੋਜ਼ ਪੜ੍ਹਦੇ ਹਾਂ, ਬੜੀ ਕਿਰਪਾ ਸੁਖਮਣੀ ਦੀ, ਪਰ ਸੁਖਮਣੀ ਦੇ ਨਾਲ ਨਾਲ ਅਸੀਂ ਰੋਜ਼ੇ ਵੀ ਪੜ੍ਹਦੇ ਹਾਂ, ਮਾਨੋ ਕੀਟੇ ਇੱਕ ਬਿਰਥੀ ਸਭ ਜਾਨ ਪੜ੍ਹਦੇ ਹਾਂ ਨਾ, ਦੇਵਨ ਕਹੋ ਜਿਸ ਕੇ ਦੀਏ ਰਹਿ ਗਾਏ ਬੋਨ ਤਿਸ਼ਨਾ, ਅਗਲੀ ਪਗਦੀ
मारे राखे मानव के कश ना ही हाथ, मनुख दे हाथ कुछ नहीं है। ते दादा तेरे को की मंगा, जो मैं मंगा वो सदा जान वाला नहीं, पर इन्हों इको ही चीज दे दे, अरदी जे नाम प्यारी जी, मांगण मांगण निका हर जस गुरते, मांगना उद को मंगना ना ते वाहिगुरु परमेश्वर अकाल पुरख दे नाम दी ताद मंगो, जेड़ी साडे नाल जानी है, साडे नाल निभणी है। समा नहीं, गुरु कृपा करे इनियां कु विचारां तुहाडे नाल सांझियां कीतियां, आ सके प्रवान करोगे भुल चुक दी खिमा, सब नूं बेनती लंगर छक के जाणा। गुरमु प्यारो कोशिश करो कि आपां उस वाहिगुरु परमेश्वर अकाल पुरख दे चरणां च अरदास करिए, क्योंकि बिरथी कदे ना होवे ही जन की अरदास, अरदास ही करनी है। उस मालिक ने जो कुछ पाया सो एक वार साढ़े जीवन च जो देना ना उन्हें पा के तोरिया, पर तुसी भरोसे ना विश्वास ना यकीन ना गुरु चरणा ना जुड़ जाओ कि दाता तू ही सब कुछ करने वाला। जदों ये गल हो गई ना फिर मालिक की कृपा ना लख खुशियां पातशाहियां जे सतगुर नजर करे। सब का धन्यवाद, फुला चुका दिखावा प्रशादा छक के जायो। बेनती है नवी बिल्डिंग बन रही है, बीबी और रुमाले लैने बंद कर दौ, लोड़ नहीं रुमालिया की, जो 150-100 रुमाले छड़ना ना वो बिल्डिंग च पा दौ। कोई ब्याह शादिया रुमालिया तो बगैर हो सकते हैं, कोई जरूरत नहीं गुरमो प्यारे रुमालिया, लोड़ होगी अं तुम दस देव, लोड़ होगी दस देंगे रुमाले चाहे पंडा दिया पंडा रुमालिया गुरुद्वार पै दें गुरमो प्यारे, लोड़ नहीं है जरूरत नहीं है ना लो, जिहड़ी गल कही जाती है उन्होंने मनन का यतन करिया करो। सब का धन्यवाद, फुला चुका की खिमा। नानक नाम 20 तरीक न प्रोग्राम है अज सब न 7:30-8:30 भाई साहब भाई लखविंदर सिंह का हजूर लागी जत्था दरबार साहब कीर्तन करेंगे। आप सब न बेनती हाजरियां भर लिया आओ, बड़े प्यार इतने दवान की समाप्ति है, आओ बड़े प्यार इतने बैठ के कीर्तन जरा लाइव चल रहा टेपा लग रही सुनियो। शामा का दिवान 4 बजे आरंभ होगा, सब ने लंगर छा के जाना। फुल चुक दिखे मां परिवार को बहुत बधाइया। वाहिगुरु जी का खालसा, वाहिगुरु जी की।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੀ ਗੁਰੂ ਸਾਹਿਬ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਿੰਦਰ ਸਿੰਘ ਜੀ ਹੋਣਾਂ ਦੇ ਕੀਰਤਨ ਜਥੇ ਦਾ, ਜੋ ਸੰਗਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਂਵਾਕ ਅਨੁਸਾਰ। ਪਿਛਲੇ ਦਿਨੀ ਬੀਬੀ ਨਰਿੰਦਰ ਕੌਰ ਜੀ ਵੀ ਸਹੋਤਾ, ਜਿੰਨੀ ਕੁ ਉਸ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸਵਾਸਾਂ 'ਚ ਪੂੰਜੀ ਬਖਸ਼ੀ ਸੀ, ਉਹ ਖਰਚ ਕੇ ਭੋਗ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਅਤੇ ਅੱਜ ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਬਾਅਦ, ਭਾਵ ਅੰਤਮ ਸੰਸਕਾਰ ਕਰਨ ਤੋਂ ਬਾਅਦ, ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਹਨ, ਜਿੱਥੇ ਇਹ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜੋ ਵਿਸ਼ੇਸ਼ ਦੀਵਾਨ ਸਜਾਏ ਗਏ ਹਨ। ਬੰਦੇ ਦੀ ਉਮਰ ਭਾਵੇਂ ਜਿੰਨੀ ਮਰਜ਼ੀ ਹੋਵੇ, ਪਰ ਜਿੱਦਾਂ ਸਾਡਾ ਰਿਸ਼ਤਾ ਹੁੰਦਾ ਹੈ, ਉਹਨੇ ਉਹਨਾਂ ਇਹ ਜਿਹੜਾ ਵਿਛੋੜਾ, ਜਿਹੜੇ ਆਤਮਾ ਸਾਡੇ ਤੋਂ ਵਿਛੜ ਜਾਂਦੀ, ਉਹ ਜ਼ਿਆਦਾ ਭਾਸਦਾ ਹੈ। ਅਤੇ ਖਾਸ ਕਰਕੇ ਇਹੋ ਜਿਹੇ ਸਮੇਂ ਦੇ ਉੱਤੇ ਜਿਹੜਾ ਪਿੱਛੋਂ ਪਰਿਵਾਰ ਰਹਿ ਜਾਂਦਾ, ਉਹਨਾਂ ਨੂੰ ਜ਼ਰੂਰ ਕਿਸੇ ਦੇ, ਜਿਸ ਜਿਸ ਤਰ੍ਹਾਂ ਵੀ ਰਿਸ਼ਤੇਦਾਰੀ ਹੁੰਦੀ, ਕਿਸੇ ਦੀ ਮਦਰ, ਕਿਸੇ ਦੀ ਗ੍ਰੈਂਡ ਮਦਰ, ਕਿਸੇ ਦੀ ਸਿਸਟਰ, ਕਿਸੇ ਦੀ ਵਾਈਫ, ਉਹ ਉਸੇ ਉਸੇ ਤਰ੍ਹਾਂ ਹੀ ਜੋ ਹੈ ਉਹਨਾਂ ਜੋ ਵਿਛੋੜਾ ਹੈ ਉਹ ਜ਼ਿਆਦਾ ਲੱਗਦਾ ਹੈ। ਇਹੋ ਜਿਹੇ ਸਮਿਆਂ ਦੇ ਵਿੱਚੋਂ ਲੰਘਣ ਦੇ ਵਾਸਤੇ ਆਪਾਂ ਜੋ ਗੁਰਬਾਣੀ ਦਾ ਆਸਰਾ ਲੈਂਦੇ ਹਾਂ, ਜੋ ਕਿ ਸਹਿਜ ਪਾਠ ਹੋਏ, ਉਹ ਵੀ ਇਸੇ ਹੀ ਕੜੀ ਦਾ ਇੱਕ ਹਿੱਸਾ ਹੁੰਦਾ ਹੈ। ਪਰ ਗੁਰਬਾਣੀ ਜੋ ਹੈ ਉਹ ਸਾਨੂੰ ਉਪਦੇਸ਼ ਕੀ ਦਿੰਦੀ ਹੈ ਇਹੋ ਜਿਹੇ ਸਮੇਂ ਦੇ ਵਿੱਚੋਂ ਲੰਘਣ ਲਈ, ਉਹਦੇ ਵਾਸਤੇ ਗੁਰਦੁਆਰਾ ਸਾਹਿਬ ਦੇ ਜੋ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਜੀ ਹਨ, ਉਹ ਆਪ ਜੀ ਦੇ ਨਾਲ 5-7 ਮਿੰਟ ਵਾਸਤੇ ਸਾਂਝ ਪਾਉਣਗੇ ਕਿ ਇਹੋ ਜਿਹੇ ਸਮੇਂ ਦੇ ਉੱਤੇ ਜੋ ਹੈ ਗੁਰਬਾਣੀ ਦਾ ਸਾਨੂੰ ਕੀ ਉਪਦੇਸ਼ ਹੈ, ਇਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

रंग न तुंग फकीर

0: ਕੰਧੀ
1: ਉੱਤੇ ਰੁਖੜਾ
0: ਕਿਚਰਕ ਬੰਨੇ ਤੀਰ।

ਫਰੀਦਾ ਕੱਚੇ ਭਾਂਡੇ ਰੱਖੀਏ, ਕਿਚਰਕ ਤਾਈ ਨੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰ ਦੇ ਪਾਵਨ ਹਜ਼ੂਰ ਜੁੜ ਬੈਠ ਕੇ ਬੀਬੀ ਨਰਿੰਦਰ ਕੌਰ ਸਹੋਤਾ, ਜੋ ਕਿ ਸਹੋਤਾ ਪਰਿਵਾਰ ਨੂੰ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਤਿੰਨਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਵੈਰਾਗਮਈ ਸ਼ਬਦ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ 5-7 ਮਿੰਟ ਲਈ ਮੌਤ ਦੇ ਪਰਛਾਏ ਸਤਿਗੁਰ ਦੀ ਬਾਣੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਇਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੌਤ ਨੂੰ ਜੀਵਨ ਦੀ ਇੱਕ ਅਟਲ ਸੱਚਾਈ ਕਿਹਾ ਗਿਆ ਹੈ, ਤੇ ਗੁਰਦੇਵ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜਿਹੜੀ ਵੀ ਚੀਜ਼ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਆ ਰਹੀ ਹੈ,

ਕੱਚੇ ਭਾਂਡੇ ਰੱਖੀਐ ਕੱਚਾ ਭਾਂਡਾ ਹੋਵੇ ਤਿੜਕ ਜਾਵੇ ਕੱਚੇ ਭਾਂਡੇ ਰੱਖੀਐ ਕਿਚਰਕ ਤਾਈ ਨੀਰ

ਸਿੱਖੋ, ਤੁਸੀਂ ਵੀ ਇਸ ਰਸਤੇ ਵਿੱਚੋਂ ਗੁਜ਼ਰ ਜਾਣਾ ਹੈ, ਪਰ ਬਿਲਕੁਲ ਧਿਆਨ ਨਾਲ ਗੁਜ਼ਰਿਓ। ਜਦੋਂ ਸੰਸਾਰ ਦੇ ਇਸ ਰਸਤੇ ਵਿੱਚੋਂ ਆਪਾਂ ਲੰਘ ਹੀ ਜਾਣਾ ਹੈ

0: ਅਸੀਂ ਜਿਹੜੀਆਂ ਵੀ ਬੀਬੀ ਨਰਿੰਦਰ ਕੌਰ ਦੇ ਵਿੱਚ ਖੂਬੀਆਂ ਸਨ, ਜੇ ਪਰਿਵਾਰ ਉਹਨਾਂ ਨੂੰ ਸੰਭਾਲਦਾ ਹੈ ਤੇ ਫਿਰ ਮਾਂ ਕਿਤੇ ਨਹੀਂ, ਵਿਚਾਰਾਂ ਕਰਕੇ ਗੱਲਾਂ ਬਾਤਾਂ ਕਰਕੇ ਮਾਂ ਜਿਹੜੀ ਹੈ ਉਹ ਨਾਲ ਹੀ ਹੈ। ਤੋ ਧੰਨਵਾਦ ਜੀ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸੁਰੱਖਿਆ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਹੋਣਾਂ ਦਾ, ਜਿਨ੍ਹਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਜੋ ਹੈ ਉਦਾਹਰਣਾਂ ਦੇ ਕੇ ਅਤੇ ਜੋ ਸਾਡਾ ਜੀਵਨ ਹੈ ਇਸਦਾ ਮਨੋਰਥ ਕੀ ਹੈ, ਅਸੀਂ ਇੱਥੇ ਰਹਿਣ ਕੀ ਆਏ ਹਾਂ, ਅਤੇ ਸਾਨੂੰ ਗੁਰੂ ਮਹਾਰਾਜ ਦੀ ਜੋ ਖਾਸ ਕਰਕੇ ਇਹੋ ਜਿਹੇ ਸਮਿਆਂ 'ਤੇ ਜਿਹਨੂੰ ਅਸੀਂ ਅੰਤਿਮ ਸੰਸਕਾਰ ਦਾ ਸਮਾਂ ਕਹਿ ਦਿੰਦੇ ਹਾਂ, ਉਹਦੇ ਪ੍ਰਤੀ ਗੁਰੂ ਮਹਾਰਾਜ ਨੇ ਸਾਨੂੰ ਕੀ ਸਮਝਾਇਆ ਹੈ। ਇਹ ਮੇਲਾ ਜਿਹੜਾ ਦੁਨੀਆਂ ਦੇ ਵਿੱਚ ਆਉਣ ਜਾਣ ਦਾ ਹੈ, ਇਹ ਇੱਕ ਜੋ ਹੈ ਕੁਦਰਤੀ ਇਹ ਇੱਕ

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕਿ ਉਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਦੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਖੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵਲ ਚੇ ਰਹਾ ਸਭ ਸੁਰਤੀ ਮੇਰ ਸੁਰਤ ਕਮਾਈ ਸਭ ਕੀਮਤ ਮੇਰ ਕੀਮਤ ਪਾਈ ਗਿਆਨੀ ਧਿਆਨੀ ਕੌਰ ਖੁਰਹਾਈ ਕਹਿਣ ਨਾ ਜਾਈ ਤੇਰੀ ਤਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰਚਾਓ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੇ ਭੂਖ ਉਤ ਭੁੱਖੈ ਖਾਏ ਚਲੀਏ ਦੁਖ

ਆਖ ਥਕੇ ਕੀਮਤ ਨੀ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਪੈ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਪੈ ਸੋਕ, ਦਿੰਦਾ ਰਹੇ ਨ ਚੁਕੇ ਭੋਗ। ਗੁਣੇ ਹੋਰ ਨਾਈ ਕੋਏ, ਨਾ ਕੋ ਹੁਆ ਨਾ ਕੋ ਹੋਏ। ਜਿਵੜ ਆਪ ਤੇਵੜ ਤੇਰੀ ਤਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਸਾ ਰਹੇ ਤੇ ਕਮਜਾਤ, ਨਾਨਕ ਨਾਵੇ ਪਾਸ ਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਚੰਨ ਸਤਿਗੁਰ ਸਾਹਿਬ ਪੁਰਖਾ। ਬਿਨੋ ਕਰੋ ਕਿਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ। ਕਰ ਦਿਆ ਨਾ ਪ੍ਰਕਾਸ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾ ਪ੍ਰਕਾਸ। ਗੁਰਮਤਿ ਨਾ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰ ਤਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨੀ ਆਏ, ਤ੍ਰਿਗ ਜੀ ਪੈ ਤ੍ਰਿਗ ਜੀ ਪਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਸਪਾਇਆ, ਮਿਲ ਜਨ ਨਾਨਕ ਨਾਮ ਪ੍ਰਕਾਸ਼। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਪੈ ਉੱਤਮ। ਜਾ ਆਹਰ ਹਰ ਜੀ ਉਪਰਿਆ, ਸੈਰ ਪੱਥਰ ਮੈਂ ਜਨ ਤਿਉ ਪਾਏ। ਤਾ ਕਾ ਰਿਜਕ ਆਗੇ ਕਰਤਰਿਆ, ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋਤਰਿਆ। ਗੁਰ ਪ੍ਰਸਾਦ ਪਰਮਪੁਰ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਕਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕਰ, ਕਾਹੇ ਮਨ ਪੋ ਕਰਿਆ। ਉਡੇ ਉਡਿਆ